ਗਾਈਜ਼, ਵੈਲਕਮ ਬੈਕ। ਓਕੇ ਜੀ, ਰੋਲਾ ਸਾਰਾ ਅੱਖੀਆਂ ਦਾ ਹੈ। ਓਕੇ, ਠੀਕ ਹੈ। ਵਾਕਈ ਰੋਲਾ ਸਾਰਾ ਅੱਖੀਆਂ ਦਾ ਹੈ ਕਿ ਆਪਕੀ ਆਂਖੇਂ ਹੈ, ਆਪਕੀ ਨਜ਼ਰ ਹੈ ਕਿ ਕਿਸੀ ਕੋ ਕਿਸੀ ਬਹੁਤ ਹੀ ਘਟੀਆ ਇਨਸਾਨ ਕੋ ਵੀ ਅੱਛਾ ਦੇਖਣਾ ਸ਼ੁਰੂ ਕਰਦੇ ਹੋ ਔਰ ਕਿਸੀ ਬਹੁਤ ਹੀ ਅੱਛੇ ਕੋ ਵੀ ਘਟੀਆ ਦੇਖਣਾ ਸ਼ੁਰੂ ਕਰਦੇ ਤੋ ਬਹੁਤ ਸਾਰੀ ਵਾਕਈ ਆਂਖੋਂ ਕੀ ਹੈ। ਅੱਛਾ ਜੀ, ਇਹ ਕੌਣ ਹੈ? ਇਹਤਸ਼ਾਮ ਨੇ ਮੈਸੇਜ ਕੀਆ ਹੈ ਕਿ ਸ਼ਿਬਾ, ਈਦ ਪੇ ਕਿਆ ਕਰਨੇ ਕੇ ਇਰਾਦੇ ਹੈਂ? ਈਦ ਪੇ ਕੁਛ ਵੀ ਨਹੀਂ ਕਰਨੇ ਕੇ ਇਰਾਦੇ ਹੈ, ਅਭੀ ਜਾ ਕੇ ਦੇਖਤੇ ਹੈਂ। ਬਹੁਤ ਸਾਰੀ ਐਸੀ ਚੀਜ਼ੇਂ ਹੈ ਜੋ ਮੈਂ ਸੋਚ ਰਹੀ ਹੂੰ ਕਿ ਯਾਰ, ਅਗਰ ਮਤਲਬ ਈਦ ਹੋਣੇ ਵਾਲੀ ਆ ਗਈ ਹੈ, ਸਰ ਪੇ ਆ ਗਈ ਹੈ, ਅਭੀ ਜਾ ਕੇ ਇਹ ਵੀ ਮੈਨੇ ਸੋਚਣਾ, ਮੈਨੇ ਖਾਣਾ ਕਿਆ ਪਕਾਉਣਾ ਹੈ, ਕਿਆ ਕਰਨਾ ਹੈ, ਅਭੀ ਤੋ ਮੈਂ ਬਹੁਤ ਸਾਰੀ ਚੀਜ਼ੇਂ ਸੋਚੂੰਗੀ। ਸੋ ਜਸਟ ਥਿੰਕਿੰਗ ਦੈਟ, ਅਬ ਮੈਨੇ ਕਿਆ ਹੀ ਕਰਨਾ ਹੈ ਔਰ ਕਿਆ ਹੀ ਕਰ ਲੂੰਗੀ ਮੈਂ। ਅੱਛਾ, ਆਈ ਹੇਟ ਦਿਸ ਬਿਕੋਜ਼ ਆਈ ਵਾਜ਼ ਟਰਾਇੰਗ ਟੂ ਗੈਟ ਦੈਟ ਸੌਂਗ, ਲੇਕਿਨ ਉਹ ਗਾਣਾ ਜੋ ਹੈ ਨਾ, ਵੋ ਆ ਨਹੀਂ ਥਾਰਾ। ਅੱਜ ਬਹੁਤ ਜ਼ਿਆਦਾ ਗਰਮੀ ਹੈ, ਪਲੀਜ਼ ਆਪਣਾ ਖਿਆਲ ਰੱਖੀਏ, ਪਾਣੀ ਕਾ ਜ਼ਿਆਦਾ ਸੇ ਜ਼ਿਆਦਾ ਇਸਤੇਮਾਲ ਕੀਜੀਏ, ਰਸ਼ੀ ਪਲੇਸਿਸ ਪੇ ਮਤ ਜਾਈਏ। ਪੀ ਹਾਈਡਰੇਟ ਐਂਡ ਡੀ ਹਾਈਡਰੇਟ, ਸੁਣਾ ਹੈ ਨਾ? ਅੱਛਾ, ਓਕੇ। ਹਾਏ, ਇਹ ਗਾਣਾ ਕਿਉਂ ਮੇਰੇ ਸਾਹਮਣੇ ਆ ਗਿਆ? ਚਲੋ, ਇਹ ਗਾਣਾ ਲਗਾ ਲੈਤੇ ਹੈਂ, ਮੈਡਮ ਕਾ ਗਾਣਾ ਹੈ ਤੋ ਇਹ ਲਗਾ ਲੈਤੇ ਹੈਂ।

ਸੱਜਣਾ ਵੇ ਇੱਦਾਂ ਆਈਆਂ ਨੇ ਔਰ ਬਹੁਤ ਬਹੁਤ ਈਦ ਮੁਬਾਰਕ। ਤੁਸੀਂ ਈਦ ਦਾ ਪ੍ਰੋਗਰਾਮ ਸੁਣ ਰਹੇ ਹੋ ਆਰਜੇ ਗੁਲਾਮ ਅਲੀ ਜਾਵੇਦ ਦਾ ਸਾਥ, ਤੁਹਾਡੇ ਨਾਲ ਔਰ ਪ੍ਰੋਗਰਾਮ ਜਿਹੜਾ ਇਹ ਚੱਲਦਾ ਰਹਿਣਾ ਪੂਰੇ 3 ਵਜੇ ਤੱਕ। ਤੁਸੀਂ ਮੇਰਾ ਸਾਥ ਦੇਣਾ ਔਰ ਮੇਰੇ ਨਾਲ ਸਾਥ ਦੇਵਣ ਦੇ ਜਿਹੜੇ ਤਰੀਕੇ ਨੇ ਉਹ ਤੁਹਾਨੂੰ ਦੱਸਦਾ ਜਾਵਾਂ। ਪਹਿਲਾ ਤਰੀਕਾ ਹੈ ਕਿ ਤੁਸੀਂ ਮੈਨੂੰ ਕਾਲ ਕਰੋਗੇ, ਮੇਰਾ ਨੰਬਰ ਹੈ, ਜ਼ਰਾ ਨੰਬਰ ਨੋਟ ਕਰ ਲਵੋ, ਜਲਦੀ ਨਾਲ ਕਰੋ, ਤੇਜ਼ ਕਰੋ ਬਾਈ, ਜਲਦੀ ਕਰੋ। 042 ਇਹ ਸਾਡਾ ਕੋਡ ਹੈ ਲਾਹੌਰ ਦਾ, 042-111-000-101, ਯਾਨੀ 042-111-0011-0001 ਇਹ ਮੇਰਾ ਨੰਬਰ ਹੈ। ਅਤੇ ਇਸ 'ਤੇ ਕਾਲ ਕਰਨੀ ਹੈ, ਦੱਸਣਾ ਮੈਨੂੰ ਪ੍ਰੋਗਰਾਮ ਕਿਵੇਂ ਲੱਗਦਾ ਪਿਆ, ਅਤੇ ਜੇ ਤੁਹਾਡਾ ਦਿਲ ਕਰਦਾ ਕਿ ਨਹੀਂ ਨਹੀਂ ਨਹੀਂ ਕਾਲ ਕੋਈ ਨਹੀਂ ਕਰਨੀ, ਮੈਂ ਚੁੱਪ ਕਰਕੇ ਮੈਸੇਜ ਟਕਾ ਦੇਣਾ, ਅਤੇ ਫਿਰ ਮੈਸੇਜ ਕਰੋ। ਮੈਸੇਜ ਕਰਨ ਦਾ ਤਰੀਕਾ ਹੈ ਕਿ ਤੁਸੀਂ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਓ, ਸਭ ਤੋਂ ਪਹਿਲੇ ਟਾਈਪ ਕਰੋ 101, ਯਾਨੀ 101 ਲਿਖੋ, ਉਸ ਤੋਂ ਬਾਅਦ ਸਪੇਸ ਦਿਓ, ਆਪਣਾ ਸੋਹਣਾ ਨਾਂ, ਚੰਗਾ ਮੈਸੇਜ ਲਿਖ ਕੇ, ਅਤੇ ਉਹਨੂੰ ਸੈਂਡ ਕਰਨਾ। ਜਿਸ ਨੰਬਰ 'ਤੇ ਸੈਂਡ ਕਰਨੇ ਨੇ ਉਹ ਇਹਨੇ 44-71, ਯਾਨੀ 44-71, ਅਤੇ ਜਿਵੇਂ ਹੀ ਤੁਹਾਡਾ ਮੈਸੇਜ ਮੇਰੇ ਕੋਲ ਪਹੁੰਚੇਗਾ ਮੈਂ ਉਹਨੂੰ ਆਨ ਏਅਰ ਕਰਾਂਗਾ, ਤੁਸੀਂ ਸੁਣੋਗੇ, ਤੁਹਾਡੇ ਚਾਹਣ ਵਾਲੇ ਸੁਣਨਗੇ, ਅਜ਼ੀਜ਼ ਉਹ ਅਕਾਰਿਬ ਸੁਣਨਗੇ। ਔਰ ਪ੍ਰੋਗਰਾਮ ਦੇ ਵਿੱਚ ਇਹ ਮੇਲਾ ਜਿਹੜਾ ਲੱਗਾ ਈਦ ਦੇ ਦਿਹਾੜੇ ਜਿਹੜਾ ਮੇਲਾ ਲੱਗਾ, ਇਸ ਮੇਲੇ ਨੂੰ ਅਸੀਂ ਚਲਾਵਾਂਗੇ ਅੱਗੇ। ਔਰ ਜਿਨ੍ਹਾਂ ਨੇ ਫੇਸਬੁੱਕ 'ਤੇ ਆਉਣਾ ਤਾਂ ਫੇਸਬੁੱਕ ਦੇ ਪੇਜ 'ਤੇ ਜਾ ਕੇ ਉੱਤੇ ਸਰਚ ਕਰ ਲਓ FM 101 ਲਾਹੌਰ। ਜਦੋਂ FM 101 ਲਾਹੌਰ ਲੱਭੋਗੇ ਉੱਥੇ ਆਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਨੇ, ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਨੇ, ਉੱਥੇ ਕਮੈਂਟ ਕਰਕੇ ਦੱਸਣਾ ਕਿ ਪ੍ਰੋਗਰਾਮ ਕੈਸਾ ਲੱਗ ਰਿਹਾ। ਮੈਨੂੰ ਪਤਾ ਕਿ ਅੱਜ ਤੁਹਾਡੇ ਮਸਰੂਫੀਆਂ ਦਾ ਦਿਨ ਨੇ, ਕਾਫੀ ਮਸਰੂਫ ਹੋਵੋਗੇ, ਕੁਛ ਲੋਕ ਜਿਹੜੇ ਨੇ ਉਹ ਗੋਸ਼ਤ ਬਣਾਉਣ ਦੇ ਵਿੱਚ ਮਸਰੂਫ ਹੋਣਗੇ, ਕੁਛ ਵੰਡਣ ਦੇ ਵਿੱਚ ਮਸਰੂਫ ਹੋਣਗੇ, ਕੁਛ ਪਕਾਉਣ ਦੇ ਵਿੱਚ ਮਸਰੂਫ ਹੋਣਗੇ, ਅਤੇ ਕੁਝ ਖਾਣ ਦੇ ਵਿੱਚ ਮਸਰੂਫ ਹੋਣਗੇ। ਅੱਜ ਦੀਆਂ ਡਿਊਟੀਆਂ ਜਿਹੜੀਆਂ ਨੇ, ਮੈਨੂੰ ਪਤਾ ਇਹ ਡਿਊਟੀਆਂ ਬੜੀਆਂ ਸਖਤ ਲੱਗੀਆਂ ਹੋਈਆਂ ਆਉਣੀਆਂ ਨੇ। ਸਖਤ ਡਿਊਟੀਆਂ ਦੇ ਵਿੱਚ ਤੁਸਾਂ ਅੱਜ ਜਨਾਬ ਸਾਰੀ ਚੀਜ਼ਾਂ ਨੂੰ ਮੈਨੇਜ ਕਰਨਾ, ਖਾਣ ਨੂੰ ਵੀ ਮੈਨੇਜ ਕਰਨਾ, ਵਰਤਾਉਣ ਨੂੰ ਵੀ ਮੈਨੇਜ ਕਰਨਾ, ਪਕਾਉਣ ਨੂੰ ਵੀ ਮੈਨੇਜ ਕਰਨਾ, ਅਤੇ ਵੰਡਣ ਨੂੰ ਵੀ ਮੈਨੇਜ ਕਰਨਾ, ਨਾਲ ਨਾਲ ਮੇਰੇ ਪ੍ਰੋਗਰਾਮ ਨੂੰ ਵੀ ਸੁਣਨਾ। ਇਸ ਵਜ੍ਹਾ ਤੋਂ ਕਿ ਤੁਸੀਂ ਪ੍ਰੋਗਰਾਮ ਸੁਣੋਗੇ ਤਾਂ ਮੇਲਾ ਚੱਲੇਗਾ, ਜੇ ਤੁਸੀਂ ਨਹੀਂ ਹੋਵੋਗੇ ਤਾਂ ਮੇਲਾ ਨਹੀਂ ਚੱਲੇਗਾ। ਬਿਲਕੁਲ ਐਵੇਂ ਜਿਵੇਂ ਕਿ ਮੇਰੇ ਸਈਦ ਬਿਰਾ ਨੇ, ਰੈਗੂਲਰ ਮੇਰੇ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ, ਸਿਰਫ ਉਹ ਨਹੀਂ ਆਉਂਦੇ ਬਲਕਿ ਉਹਨਾਂ ਦੀ ਪੂਰੀ ਫੈਮਿਲੀ ਮੇਰਾ ਪ੍ਰੋਗਰਾਮ ਸੁਣਦੀ ਹੈ, ਅਤੇ ਅੱਜ ਅਗਰ ਉਹ ਮੈਨੂੰ ਸੱਦਣ ਨਾ ਵੀ ਹੋਰਾਂ ਬਾਜਿਆ ਤਾਂ ਮੈਂ ਪ੍ਰੋਗਰਾਮ ਛੱਡ ਕੇ ਹੀ ਉਹਨਾਂ ਦੇ ਵੱਲ ਵਗ ਜਾਵਣਾ, ਕਿਉਂਕਿ ਉੱਥੋਂ ਮਾਲ ਅੱਜ ਮੈਨੂੰ ਬੜਾ ਲੱਭਣਾ। ਈਦ ਦਾ ਦਿਹਾੜਾ, ਖਾਣ ਪੀਣ ਮੁਫਤ ਆਉਣਾ, ਦਾਂਦੂ ਹੈ ਜਿਹੜੇ ਮੈਂ ਅੱਗੇ ਤਰੀਖੇ ਕੀਤੀ ਵਧਾਂ, ਅਤੇ ਜਾਂ ਵਿਖਿਆ ਅੱਜ ਮੁੜ ਚੱਲਦੇ ਵਿਖਿਆ ਹੈ। ਲਓ ਜੀ, ਸਈਦ ਬਾਈ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਸਈਦ ਬਾਈ ਤੁਹਾਡਾ ਬਹੁਤ ਸ਼ੁਕਰੀਆ, ਤੁਹਾਡੀ ਫੈਮਿਲੀ ਦਾ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਇਹਦਾ ਦਿਹਾੜੇ ਤੁਸੀਂ ਆਏ ਹੋ, ਮੈਨੂੰ ਬੜਾ ਅੱਛਾ ਲੱਗਾ। ਉਸਮਾ ਖਾਨ ਪ੍ਰੋਗਰਾਮ ਸੁਣਦੀਆਂ ਪਈਆਂ, ਆਖਦੀਆਂ ਨੇ ਕਾਫੀ ਮਸਰੂਫੀਅਤ, ਲੇਕਿਨ ਉਹਦੇ ਬਾਵਜੂਦ ਤੁਹਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ। ਆਖਦੀਆਂ ਨੇ ਮੈਂ ਰੇਡੀਓ ਜਿਹੜਾ ਕਿਚਨ ਦੇ ਵਿੱਚ ਰੱਖਿਆ ਹੋਇਆ, ਨਾਲ ਨਾਲ ਪਕਾ ਰਹੀ ਹਾਂ, ਨਾਲ ਨਾਲ ਤੁਹਾਡਾ ਪ੍ਰੋਗਰਾਮ ਸੁਣ ਰਹੀ ਹਾਂ। ਬਿਲਕੁਲ ਜੀ, ਚੰਗਾ ਪਿਆ ਕਰਦੇ ਹੋ, ਲੇਕਿਨ ਇੱਕ ਕੰਮ ਕਰਿਆ ਕਿ ਤਾਂ ਇਹ ਨਾ ਹੋਵੇ ਕਿ ਪ੍ਰੋਗਰਾਮ ਵੱਲ ਸਾਰੀ ਤਵੱਜੋ ਰਵੇ, ਉਹਦੇ ਜਾਂ ਤਾਂ ਨਿਮਕ ਨਾ ਪਾਓ, ਜਾਂ 2 ਦਫ਼ਾ ਪਾ ਦਿਓ, ਜਾਂ ਮਿਰਚਾਂ ਜ਼ਿਆਦਾ ਪਾ ਦਿਓ, ਜਾਂ ਫਿਰ ਹਾਂਡੀ ਲੱਗ ਜਾਵੇ। ਈਦ ਵਾਲੇ ਦਿਨ ਮਜ਼ਾ ਕਰਕਰਾ ਨਾ ਕਰਿਆ, ਪ੍ਰੋਗਰਾਮ ਤਾਂ ਮੋੜ ਵੀ ਤੁਸੀਂ ਸੁਣ ਲਈ ਸੋ, ਰਿਕਾਰਡ ਕਰਕੇ ਸੁਣ ਲਈ ਸੋ, ਲੇਕਿਨ ਜਿਹੜਾ ਕੁਛ ਪੱਕ ਰਿਹਾ ਕਿਚਨ ਦੇ ਵਿੱਚ, ਜਿਹੜੀ ਜਿੰਨਾ ਭੰਡੀਆਂ ਧਰੀਆਂ ਨੇ, ਦੂਵੇਂ ਨਿਕਲਦੇ ਪਏ ਨੇ, ਖੁਸ਼ਬੋਵਾਂ ਨਿਕਲਦੀਆਂ ਪਈਆਂ ਨੇ, ਅਤੇ ਗਰਮੀ, ਉਫ ਲਾ ਹਾਏ, ਇਤਨੀ ਗਰਮੀ, ਪਸੀਨਾ, ਇਹ ਚੀਜ਼ਾਂ ਨਾਲ ਚੱਲਣੀਆਂ ਨੇ ਮੇਰੇ ਜਨਾਬ। ਇਹ ਤੁਹਾਡੀ ਸਾਰਿਆਂ ਦੀ ਇਹ ਪਰੇਸ਼ਾਨੀ ਦੂਰ ਕਰਨ ਵਾਸਤੇ ਨਵਾਂ ਨਿਕੋਰ ਗੀਤ ਪਹਿਲੀ ਦਫ਼ਾ ਚੱਲ ਰਿਹਾ ਹੋਣਾ ਮੈਨੂੰ ਯਕੀਨ ਹੈ, ਔਰ ਮੈਂ ਤੁਹਾਡੇ ਵਾਸਤੇ ਚਲਾ ਰਿਹਾ ਜੇ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਈਦ ਸਪੈਸ਼ਲ। ਔਰ ਮੈਨੂੰ ਦੱਸਣਾ ਹੈ ਤੁਸਾਂ ਕਿ ਈਦ ਸਪੈਸ਼ਲ ਦੇ ਵਿੱਚ ਇਹ ਗੀਤ ਕੈਸਾ ਲੱਗਾ ਹੈ।

ਹਾਏ ਜੇ ਮੈਨੂੰ ਤੂੰ ਦਿਸੇ ਤਾਂ ਦਿਸਣਗੇ ਦਿਸਣਗੇ ਪਿਆਰੇ ਈਦ ਵਾਲੇ ਦਿਹਾੜੇ ਦਿਸਦੇ ਨੇ ਪਿਆਰਿਆਂ ਨੂੰ ਕੁਝ ਖਵਾਵਣਾ ਪਿਵਾਵਣਾ ਵੀ ਹੈ ਤੋਹਫੇ ਵੀ ਦੇਣੇ ਨੇ ਆਏ ਮਹਿੰਦੀਆਂ ਦਾ ਵੀ ਖਿਆਲ ਕਰਨਾ ਕੰਮ ਕਰਦਿਆਂ ਕਰਦਿਆਂ ਮਹਿੰਦੀਆਂ ਨਾ ਲੈ ਜਾਵਾਂ ਕਮ ਅਜ਼ ਕਮ 3 ਦਿਨ ਤਾਂ ਮਹਿੰਦੀਆਂ ਚੱਲਣ

ਬਾਕੀ ਤਾਂ ਗੱਲਾਂ ਦਾ ਪਤਾ ਨਹੀਂ, ਪਰ ਇੱਕ ਗੱਲ ਦੀ ਚਸ ਆ ਗਈ ਹੈ, ਸਵਾਦ ਬਣ ਗਿਆ, ਦਿਲ ਮਨ ਛੱਡਿਆ, ਦਿਲ ਨੂੰ ਐਂ ਖੁਸ਼ੀ ਹੋਈ ਹੈ, ਸਕੂਨ ਹੋਇਆ। ਕਿਸ ਵਜ੍ਹਾ ਤੂੰ ਭਲਾ? ਇਸ ਵਜ੍ਹਾ ਤੋਂ ਕਿ ਕੋਈ ਗਲੀ ਐਸੀ ਨਹੀਂ, ਕੋਈ ਮੁਹੱਲਾ ਐਸਾ ਨਹੀਂ, ਕੋਈ ਸੜਕ ਐਸੀ ਨਹੀਂ ਜਿਹਦੇ ਉੱਤੇ ਸਫਾਈ ਵਾਲੇ ਜਿਹੜੇ ਨੇ ਉਹ ਨਾ ਪਹੁੰਚੇ ਹੋਏ ਹੋਣ। ਸੁਥਰਾ ਪੰਜਾਬ ਦੀ ਪਾਲਿਸੀ ਦੇ ਤਹਿਤ ਸਾਡੇ ਵਜ਼ੀਰ ਆਲਾ ਸਾਹਿਬ ਦਾ ਜਿਹੜਾ ਹੁਕਮ ਹੈ ਉਹਦੀ ਤਾਮੀਲ ਕਰਦੇ ਪਏ ਨੇ ਸਾਰੇ ਇਦਾਰੇ, ਅੱਜ ਐਕਟਿਵ ਨੇ, ਖਾਸ ਕਰਕੇ ਸੁਥਰਾ ਪੰਜਾਬ ਵਾਲੇ। ਔਰ ਕਿਸੇ ਗਲੀ ਦੇ ਵਿੱਚ ਕੋਈ ਗੜਬੜ ਨਹੀਂ ਹੈ, ਕੋਈ ਟੈਨਸ਼ਨ ਨਹੀਂ ਹੈ, ਔਰ ਸਫਾਈ ਹੋ ਰਹੀ ਹੈ, ਨਾਲ ਨਾਲ ਗੱਡੀਆਂ ਫਿਰ ਰਹੀਆਂ ਨੇ, ਅਮਲਾ ਫਿਰ ਰਿਹਾ, ਅਤੇ ਫੌਰੀ ਜਨਾਬ ਉਹ ਜਿਹੜਾ ਗੰਦ ਬਲਾਂ ਹੈ ਉਹਨੂੰ ਉਚਾਈ ਜਾਂਦੇ ਨੇ। ਤੁਸੀਂ ਇੱਕ ਕੰਮ ਕਰਨਾ, ਤੁਹਾਡੀ ਮੇਰੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਅਸਾਂ ਵੀ ਹੁਣ ਅਮਲੇ ਦੇ ਨਾਲ ਤਾਮੋਨ ਕਰਨਾ, ਉਸ ਟੀਮ ਦੇ ਨਾਲ ਤਾਮੋਨ ਕਰਨਾ, ਗੱਡੀ ਸਾਡੇ ਮੁਹੱਲੇ ਦੇ ਵਿੱਚ ਗਲੀ ਦੇ ਵਿੱਚ ਪਹੁੰਚਦੀ ਪਈ ਹੈ। ਅਸਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਗੰਦਗੀ ਹੈ ਇਹ ਨਾ ਫੈਲੇ, ਕੂੜਾ ਕ੍ਰਿਕਟ ਜਿਹੜਾ ਇਹ ਨਾ ਬਣੇ, ਅਤੇ ਜਿਹੜੀਆਂ ਆਨਤਾਂ ਵਾਨਤਾਂ ਨੇ ਅਤੇ ਇਹ ਅਲੈਸ਼ਾਂ ਜਿਹੜੀਆਂ ਨੇ ਇਹਨਾਂ ਨੂੰ ਅਸਾਂ ਠਿਕਾਣੇ ਲਾਉਣਾ। ਅਤੇ ਸੁਣਿਆ ਹੈ ਵੀ ਛਾਪਰ ਵੀ ਵੱਡੇ ਵੱਡੇ ਦਿੱਤੇ ਨੇ ਹਕੂਮਤ ਵਾਲਿਆਂ ਨੇ ਕਿ ਤੁਸੀਂ ਜ਼ਮੀਨ 'ਤੇ ਨਹੀਂ ਸੁੱਟਣਾ, ਗਲੀ ਦੇ ਵਿੱਚ ਨਹੀਂ ਸੁੱਟਣੀ ਓਜਰੀ ਵਗੈਰਾ, ਬਲਕਿ ਤੁਸੀਂ ਕੀ ਕਰਨਾ ਉਹ ਛਾਪਰ ਦੇ ਵਿੱਚ ਪਾਣੀ, ਛਾਪਰ ਬੰਦ ਕਰਨਾ, ਅਤੇ ਜਨਾਬ ਮੁਤਲਕਾ ਟੀਮ ਜਿਹੜੀ ਹੈ ਉਹ ਆ ਕੇ ਲੈ ਜਾਸੀ। ਇਹਦੇ ਵਿੱਚ ਅਸਾਂ ਭੈਣਾਂ ਬਿਰਾਵਾਂ ਥੋੜ੍ਹਾ ਜਿਹਾ ਆਪਣਾ ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰਨਾ। ਸਫਾਈ ਸਾਡਾ ਅੱਧਾ ਇਮਾਨ ਹੀ ਨੇ, ਔਰ ਅੱਧਾ ਇਮਾਨ ਅਗਰ ਅਸੀਂ ਮਹਿਫੂਜ਼ ਕਰ ਲਈਏ ਇੱਕ ਨਿੱਕੇ ਜਿਹੇ ਅਮਲ ਨਾਲ, ਤਾਂ ਇਸ ਤੋਂ ਵੱਡੀ ਕਿਹੜੀ ਗੱਲ ਹੈ।

ਲਓ ਜੀ, ਹੁਣ ਮਾਰਕਾ ਹੌਲੂ ਹੌਲੂ ਇਕੱਠਾ ਹੋਣ ਲੱਗ ਗਿਆ ਜਿਹੜਾ ਮੇਰੇ ਲਿਸਨਰ ਆ ਨੋ ਜੇ ਚੁੱਕ ਕੇ ਸਰਪ੍ਰਾਈਜ਼ ਜਿਹਾ ਸ਼ੋਅ ਆ, ਈਦ ਦਾ ਸ਼ੋਅ ਆ, ਸਾਰਿਆਂ ਨੂੰ ਪਤਾ ਕੋਈ ਨਾ ਆਵੇ, ਉਹਨਾਂ ਤੋਂ ਯੂ ਆਵੇ ਗੁਲਾਮ ਅਲੀ ਤਾਂ ਮੁੜੇ ਇਤਵਾਰ ਵਾਲੇ ਦਿਨ ਆਉਣਾ, ਅੱਜ ਕਿਹੜੋ ਸਾ ਕੇ ਬਹਿ ਜਾਣਾ, ਮੈਂ ਜਨਾਬ ਅੱਜ ਆਇਆ ਬੈਠਾ ਨੇ, ਹੌਲੂ ਹੌਲੂ ਸਾਰਿਆਂ ਨੂੰ ਪਤਾ ਲੱਗਦਾ ਪਿਆ, ਇੱਕ ਦੂਏ ਨੂੰ ਮੈਨੂੰ ਲੱਗਦਾ ਦੱਸਦੇ ਪਏ ਨੇ, ਨਾਲ ਨਾ ਫੇਸਬੁੱਕ 'ਤੇ ਮੇਰਾ ਸਟੇਟਸ ਵੀ ਵੇਖ ਲਿਆ, ਇਸ ਵਜ੍ਹਾ ਤੋਂ ਵੀ ਸ਼ਾਇਦ ਇਹਨਾਂ ਨੂੰ ਪਤਾ ਲੱਗ ਗਿਆ ਵੀ ਭਾਈਆ ਆਇਆ ਬੈਠਾ। ਅਬਦੁਲ ਹਮੀਦ ਜਨਾਬ ਸਾਨੂੰ ਸੁਣਦੇ ਪਏ ਨੇ, ਅਬਦੁਲ ਹਮੀਦ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਅੱਜ ਵੀ ਦੁਕਾਨ ਖੋਲ੍ਹ ਕੇ ਬੈਠੇ ਨੇ, ਵਾਹ ਬਾਈ ਵਾਹ, ਬੜੀ ਗੱਲ ਹੈ, ਬੜੀ ਗੱਲ ਹੈ। ਅਬਦੁਲ ਹਮੀਦ ਬਾਈ ਸ਼ੁਕਰੀਆ, ਬੋਧੀ ਜੱਟ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਇੱਕ ਉਹਨਾਂ ਨੇ ਉਹਨਾਂ ਦੀ ਕੋਈ ਪਰੇਸ਼ਾਨੀ ਉਹ ਵੀ ਮੇਰੇ ਨਾਲ ਸ਼ੇਅਰ ਕੀਤੀ, ਲੇਕਿਨ ਉਹਨਾਂ ਆਖਿਆ ਸੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਹਾਂ। ਅਨਿਲ ਆਪੀ ਨੂੰ ਮੇਰੇ ਸਲਾਮ ਆਖੋ, ਸ਼ਮਸੀ ਗਰੁੱਪ ਨੂੰ ਮੇਰੇ ਸਲਾਮ ਆਖੋ, ਅਬਦੁਲ ਹਮੀਦ ਨੇ ਵੀ ਸ਼ਮਸੀ ਗਰੁੱਪ ਨੂੰ ਸਲਾਮ ਆਖੇ, ਸਲਾਮ ਪਹੁੰਚ ਗਏ ਜਨਾਬ ਮੇਰੇ ਵੀ ਸਲਾਮ, ਔਰ ਮੇਰੇ ਬਾਈ ਸਾਰੇ ਬੰਦਿਆਂ ਨੂੰ ਇੱਕ ਇੱਕ ਨੂੰ ਸਪੈਸ਼ਲ ਸਪੈਸ਼ਲ ਜਨਾਬ ਈਦ ਮੁਬਾਰਕ।

ਲਓ ਜੀ ਮੁੜ ਭਲਾ ਕੀ ਗੱਲ ਕੀਤੀ ਆ, ਗੱਲ ਕੀਤੀ ਆ ਵੀ ਗਲੀਆਂ ਦੇ ਵਿੱਚ ਗੰਦ ਨਹੀਂ ਕਰਨਾ, ਪਲੀਜ਼ ਨਹੀਂ ਕਰਨਾ, ਅਤੇ ਗੈਰ ਜ਼ਰੂਰੀ ਪਾਣੀ ਵੀ ਨਹੀਂ ਸੱਟਣਾ, ਲੱਗਣ ਵਾਲੇ ਬੰਦੇ ਤੰਗ ਹੁੰਦੇ ਨੇ, ਇਹਦੇ ਨਾਲ ਸਮੈਲ ਵੀ ਜ਼ਿਆਦਾ ਬਣ ਜਾਂਦੀ ਹੈ, ਅਤੇ ਜਿਹੜਾ ਕੋਈ ਅਲਾਸ਼ਾਂ ਵਗੈਰਾ ਨੇ ਇਹਨਾਂ ਨੂੰ ਕਿਸੇ ਛਾਪਰੇ 'ਚ ਬੰਦ ਕਰਕੇ, ਜਾਂ ਤਾਂ ਉਹ ਜਿਹੜੀ ਗੱਡੀ ਹੈ ਸਫਾਈ ਵਾਲੀ ਉਹ ਤੁਹਾਡੀ ਗਲੀ ਦੇ ਵਿੱਚ ਪਹੁੰਚ ਜਾਸੀ, ਨਹੀਂ ਤਾਂ ਵੇਖ ਲਓ ਕਿਸੇ ਨੁੱਕਰ 'ਤੇ ਜ਼ਰੂਰ ਖੜ੍ਹੇ ਉਸਣ, ਅਗਰ ਉਹ ਨਹੀਂ ਖੜ੍ਹੇ ਅਤੇ ਵਰਦੀ ਪਾ ਕੇ ਸੁਥਰਾ ਪੰਜਾਬ ਵਾਲੇ ਖੜ੍ਹੇ ਨੇ, ਤੁਸੀਂ ਪੁੱਛੋਗੇ ਤਾਂ ਤੁਹਾਨੂੰ ਦੱਸਣਗੇ, ਜਾਂ ਉਹ ਆਪੇ ਆ ਕੇ ਚਾਹ ਲੈਣਗੇ। ਕੋਸ਼ਿਸ਼ ਇਹ ਕਰਿਆ ਹੈ ਕਿ ਇਹ ਜਿਹੜੀਆਂ ਅਲਾਸ਼ਾਂ ਨੇ ਇਹਨਾਂ ਨੂੰ ਉਹਨਾਂ ਦੀ ਅਸਲ ਜਗ੍ਹਾ ਤਾਂ ਹੀ ਪਹੁੰਚਿਆ, ਇਹ ਨੋ ਵੇਖ ਕੇ ਗਲੀ ਦੇ ਵਿੱਚ ਸੱਟ ਦਿਓ। ਔਰ ਇੱਕ ਹੋਰ ਬਹੁਤ ਬੁਰੀ ਅਖਲਾਕੀ ਹਰਕਤ ਹੁੰਦੀ, ਖੈਰ ਤੁਸੀਂ ਤਾਂ ਬੜੇ ਸਿਆਣੇ ਹੋ, ਅਸੀਂ ਤਾਂ ਸਮਝਦੇ ਹਾਂ ਇਸ ਚੀਜ਼ ਨੂੰ, ਕੁਛ ਲੋਕ ਐਸੇ ਹੁੰਦੇ ਨੇ ਕਿ ਜਿਹੜੇ ਜਨਾਬ ਕੂੜਾ ਕ੍ਰਿਕਟ ਚੁੱਕਦੇ ਨੇ ਅਤੇ ਗਵਾਂਢੀਆਂ ਦੇ ਦਰਵਾਜ਼ੇ ਦੇ ਅੱਗੇ ਸੁੱਟ ਦਿੰਦੇ ਨੇ, ਜਾਂ ਉਹ ਦਰਵਾਜ਼ਾ ਜਿਹੜਾ ਗੈਰ ਆਬਾਦ ਹੈ ਜਾਂ ਉਹ ਦੀਵਾਰ ਜਿਹੜੀ ਜ਼ਰਾ ਪੁਰਾਣੀ ਜਿਹੀ ਹੈ ਉਹਦੇ ਨਾਲ ਸੱਟ ਦਿੰਦੇ ਨੇ, ਇੰਝ ਨਾ, ਪਲੀਜ਼ ਇੰਝ ਨਹੀਂ ਕਰਨਾ। ਉਹਦੀ ਵਜ੍ਹਾ ਹੈ ਅਸੀਂ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਦੇ, ਅਸੀਂ ਕਿਸੇ ਨੂੰ ਪਰੇਸ਼ਾਨ ਨਾ ਕਰੀਏ, ਅਸੀਂ ਕਿਸੇ ਨਾਲ ਚੰਗਾ ਨਹੀਂ ਕਰ ਸਕਦੇ ਤਾਂ ਅਸੀਂ ਉਹਦੇ ਨਾਲ ਬੁਰਾ ਨਾ ਕਰੀਏ। ਜ਼ਿੰਦਗੀ ਹੈ ਖੁਸ਼ੀਆਂ ਦਾ ਨਾਂ, ਜ਼ਿੰਦਗੀ ਹੈ ਮੁਹੱਬਤ ਦਾ ਨਾਂ, ਜ਼ਿੰਦਗੀ ਹੈ ਰੱਖ ਰਖਾਓ ਦਾ ਨਾਂ। ਅਸੀਂ ਉਸ ਤਰੀਕੇ ਦੇ ਨਾਲ ਚੱਲੀਏ ਕਿ ਆਪਣਾ ਜਿਹੜਾ ਅਸੀਂ ਮਜ਼ਹਬ ਦੇ ਮੁਤਾਬਿਕ ਸਵਾਬ ਕਮਾਈਂਦੇ ਪਏ ਹਾਂ, ਸਵਾਏ ਇੰਨਾ ਨਾ ਹੋਵੇ ਕਿ ਉਹਦਾ ਸਵਾਬ ਥੋੜ੍ਹਾ ਅਤੇ ਗੁਨਾਹ ਜ਼ਿਆਦਾ ਕਰ ਲਵੀਏ, ਅਸੀਂ ਅਖਲਾਕੀ ਜਿਹੜੀਆਂ ਨੇ ਗਲਤੀਆਂ ਉਹ ਕਰਦੇ ਰਹੀਏ, ਬੁਰਾਈਆਂ ਕਰਦੇ ਰਹੀਏ ਅਤੇ ਉਹ ਸਵਾਬ ਵੀ ਨਾ ਵਿਗਾੜ ਪਵੀਏ। ਇਹ ਜ਼ਰਾ ਥੋੜ੍ਹਾ ਜਿਹਾ ਦਿਮਾਗ ਨੂੰ ਸਮਝਾਉਣ ਵਾਲੀ ਗੱਲ ਹੁੰਦੀ ਹੈ, ਅਤੇ ਜੇ ਕਿਸੇ ਤੋਂ ਕੋਈ ਗਲਤੀ ਹੋ ਵੀ ਜਾਵੇ ਨਾ ਤਾਂ ਉਹਨੂੰ ਬਰਦਾਸ਼ਤ ਕਰ ਲੈਣਾ ਚਾਹੀਦਾ, ਉਹਦੇ ਉੱਤੇ ਬਿਲਕੁਲ ਲੜ ਨਹੀਂ ਪਵਣਾ, ਡਟ ਨਹੀਂ ਜਾਵਣਾ, ਔਰ ਇਹ ਨਹੀਂ ਆਖਣਾ ਬਈ ਲੈ ਤੁਸੀਂ ਇੰਝ ਕਰ ਦਿੱਤਾ ਤਾਂ ਤੁਸੀਂ ਇੰਝ ਕਰ ਦਿੱਤਾ। ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਨੇ ਉਹ ਹੁੰਦੀਆਂ ਰਹਿੰਦੀਆਂ ਨੇ। ਮੇਰਾ ਵਿਰਾ ਹੈ ਜਨਾਬ ਉਹ ਸਈਦ, ਉਹ ਪ੍ਰੋਗਰਾਮ ਸੁਣਦੇ ਪਏ ਨੇ, ਆਖਦੇ ਨੇ ਅੱਜ ਮੈਂ ਪ੍ਰੋਗਰਾਮ ਸੁਣਦਾ ਪਿਆ ਕਮਾਲੀਏ ਦੇ ਵਿੱਚ ਬਹਿ ਕੇ, ਔਰ ਸਿਰਫ ਮੈਂ ਨਹੀਂ ਪਿਆ ਸੁਣਦਾ ਬਲਕਿ ਮੇਰੇ ਦੋਸਤ ਜਿਹੜੇ ਨੇ ਉਹ ਵੀ ਪ੍ਰੋਗਰਾਮ ਸੁਣਦੇ ਪੈਣ, ਜਿਹਦੇ ਵਿੱਚ ਇਮਤਿਆਜ਼ ਚੰਨੀ ਅਤੇ ਵਹੀਦ ਸੁਰਾਇਆ ਅਤੇ ਸਈਦ ਸੁਰਾਇਆ ਪ੍ਰੋਗਰਾਮ ਸੁਣਦੇ ਪਏ ਨੇ ਅਤੇ ਸਲਾਮ ਵੀ ਆਖਦੇ ਪਏ ਨੇ, ਅਤੇ ਇਹਨਾਂ ਨੇ ਗੀਤ ਡੈਡੀਕੇਟ ਕਰੋ ਜਨਾਬ, ਆ ਗੀਤ ਜਿਹੜਾ ਚੱਲਦਾ ਪਿਆ ਇਹ ਡੈਡੀਕੇਟ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਦੋਸਤਾਂ ਨੂੰ ਸਈਦ ਬਾਈ ਅਤੇ ਨਾਲ ਜਿਹੜਾ ਸ਼ਮਸੀ ਗਰੁੱਪ ਹੈ ਉਹਦੇ ਨਾਮ ਹੀ।

ਲਓ ਜੀ ਅਸੀਂ ਚੱਲਦੇ ਹਾਂ ਥੋੜ੍ਹਾ ਜਿਹਾ ਉਸ ਪਾਸੇ, ਭਲਾ ਕਿਹੜੇ ਪਾਸੇ ਚੱਲਦੇ ਹਾਂ। ਅਸੀਂ ਵੇਖਦੇ ਹਾਂ ਕਿ ਫੇਸਬੁੱਕ 'ਤੇ ਸਾਡੇ ਨਾਲ ਕੌਣ ਕੌਣ ਹੁਣ ਤੱਕ ਪਹੁੰਚ ਗਿਆ, ਔਰ ਸਾਡੇ ਅਗਰ ਫੇਸਬੁੱਕ ਦੇ ਮੈਸੇਜ ਵੇਖਦੇ ਹਾਂ ਤਾਂ ਮਾਸ਼ਾਅੱਲਾ ਕਾਫੀ ਸਾਰੇ ਲੋਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ, ਜਿਹਦੇ ਵਿੱਚੋਂ ਰਜ਼ਾ ਚੌਧਰੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਤਾਰੀਫ ਕੀਤੀ ਨੇ, ਔਰ ਤੁਹਾਨੂੰ ਪਤਾ ਹਮੇਸ਼ਾ ਹੀ ਉਹ ਸਾਡੇ ਨਾਲ ਆਉਂਦੇ ਨੇ ਔਰ ਇਸ ਪ੍ਰੋਗਰਾਮ ਦੀ ਰੌਣਕ ਨੂੰ ਵਧਾਉਂਦੇ ਨੇ। ਸਲਾਮ ਆਖਿਆ ਨੇ ਗੁਲ ਯਾਸੀਨ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਆਲ ਫਰੈਂਡ ਨੂੰ ਸਲਾਮ ਆਖਿਆ ਨੇ ਦਿਲ ਨਸ਼ੀ ਰੇਡੀਓ ਲਿਸਨਰ ਕਲੱਬ ਮੁਲਤਾਨ ਤੋਂ ਸ਼ਾਮਿਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਔਰ ਆਖਦੇ ਨੇ ਗੁਲ ਯਾਸੀਨ ਨਾਜ਼, ਬੱਖਰ ਸੇ ਮੁਹੰਮਦ ਹਫੀਜ਼, ਹਫੀਜ਼ ਉਰ ਰਹਿਮਾਨ, ਵੈਲਕਮ ਟੂ ਦੀ ਸ਼ੋਅ। ਬਹੁਤ ਸ਼ੁਕਰੀਆ ਜਨਾਬ, ਮਿਹਰਬਾਨੀ। ਔਰ ਰਜ਼ਾ ਭਾਈ ਨੇ ਵੀ ਸਾਰੇ ਲਿਸਨਰ ਨੂੰ ਸ਼ਮਸੀ ਰੇਡੀਓ ਲਿਸਨਰ ਕਲੱਬ ਨੂੰ ਈਦ ਮੁਬਾਰਕ ਆਖੀ। ਹਮਦੁੱਲਾ ਮੱਲਾ ਖੇਲ ਤਮਾਮ ਆਲਮ ਇਸਲਾਮ ਨੂੰ ਈਦ ਉਜ਼ਾ ਮੁਬਾਰਕ ਆਖ ਰਹੇ ਨੇ, ਔਰ ਅਬਦੁੱਲਾ ਗੁਜਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਉਹਨਾਂ ਨੇ ਵੀ ਸਾਰਿਆਂ ਨੂੰ ਈਦ ਮੁਬਾਰਕ ਆਖੀ ਹੈ। ਗੁਲ ਯਾਸੀਨ ਨਾਜ਼ ਨੇ ਹੈਪੀ ਈਦ ਉਲ ਅਜ਼ਾ ਆਲ ਮੁਸਲਿਮ ਐਂਡ ਆਲ ਪਾਕਿਸਤਾਨੀ ਫਰੈਂਡ ਆਖਿਆ, ਈਦ ਮੁਬਾਰਕ ਕਬੂਲ ਫਰਮਾਇਆ। ਜਨਾਬ ਅਬਦੁੱਲਾ ਗੁਜਰ ਆਖਦੇ ਪਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਪਏ ਹੁੰਦੇ ਨੇ, ਚਾਹਤਾਂ ਮੁਹੱਬਤਾਂ ਦਾ ਇਜ਼ਹਾਰ ਪੇ ਕਰਦੇ ਨੇ, ਮੁਬਾਰਕਾਂ ਕਹਿ ਰਹੇ ਨੇ, ਫੋਟੋ ਸੈਂਡ ਕਰ ਰਹੇ ਨੇ, ਔਰ ਗੁਲਾਬ ਦੇ ਗੁਲਦਸਤੇ ਸੈਂਡ ਕਰ ਰਹੇ ਨੇ, ਅਤੇ ਨਾਲ ਸ਼ਾਇਰੀ ਸ਼ੂਰੀ ਜਿਹੜੀ ਹੈ ਹਲਕੀ ਫੁਲਕੀ ਉਹ ਵੀ ਚੱਲਦੀ ਪਈ ਹੈ। ਜਿਹੜੇ ਡੀ ਦਾ ਸਾਕੂ ਤੈਂ ਸੁੱਟਿਆ ਹੈ, ਉਸ ਡੀ ਦੀਆਂ ਸੱਟੀਆਂ ਈਦਾਂ, ਆਂਦਾ ਜਦਣ ਦਾ ਤੂੰ ਛੱਡ ਗਿਆ ਅਸਾਂ ਈਦਾਂ ਵੀ ਛੱਡ ਦਿੱਤੀਆਂ ਮਨਾਵਣੀਆਂ। ਬਈ ਈਦ ਵਾਲੇ ਦਿਹਾੜੇ ਰੋਣਾ ਦੋਣਾ ਨਹੀਂ ਹੋਣਾ, ਹੱਸਣ ਖੇਡਣ ਹੋਣਾ ਅਤੇ ਇੰਜੋਏ ਹੋਣਾ, ਔਰ ਫਿਰ ਹੋਣਾ ਚਾਹੀਦਾ ਨਾ। ਅਤੇ ਲਓ ਭਲਾ ਨਦੀਮ ਅਬਾਸ ਦਾ ਗੀਤ ਹੈ, ਤੁਹਾਡੀ ਨਜ਼ਰ ਕਰ ਰਿਹਾ, ਸੁਣੋ, ਇੰਜੋਏ ਕਰੋ ਅਤੇ ਦੱਸੋ ਮੈਨੂੰ।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਖਾਨ ਬਾਬਾ। ਖਾਨ ਬਾਬਾ ਆਖਦੇ ਨੇ ਕਿ 11:30 ਹਮਨੇ ਬੂਟੀਆਂ ਖਾ ਲਈ ਥੀ, ਓਏ ਅਬ ਤੋ ਹਮ ਹਜ਼ਮ ਵੀ ਕਰ ਚੁੱਕੇ। ਖਾਨ ਬਾਬਾ ਸਾਹਿਬ ਮੈਂ ਇੰਤਜ਼ਾਰ ਵਿੱਚ ਹਾਂ ਵੀ ਮੈਂ ਜਾਣਾ ਅਤੇ ਤੁਹਾਡੇ ਕੋਲੋਂ ਜਨਾਬ ਨਮਕੀਨ ਗੋਸ਼ਤ ਪੱਕੋਇਆ ਖਾਣਾ, ਲੇਕਿਨ ਤੁਸੀਂ ਤਾਂ ਜਲਦੀ ਨਾਲ ਖਾ ਗਏ ਹੋ, ਹੁਣ ਅਸੀਂ ਕੀ ਕਰੀਏ ਭਾਈ। ਖਾਨ ਬਾਬਾ ਸਾਹਿਬ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਬੋਧੀ ਜੱਟ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਔਰ ਆਖਦੇ ਨੇ ਇੱਕ ਮੈਡਮ ਨੂਰ ਜਹਾਂ ਦਾ ਗੀਤ ਹੈ ਅਤੇ ਸ਼ਹਿਜ਼ਾਦ ਜੱਟ ਫਰਿਆਦ ਜੱਟ ਨੂੰ ਡੈਡੀਕੇਟ ਕਰੋ। ਜਨਾਬ ਹੁਕਮ ਸੇ ਰੱਖੀ ਅਤੇ ਕਰਦਾ, ਤੁਹਾਡਾ ਹੁਕਮ ਮੰਨਦਾ, ਐਸੀ ਕਿਹੜੀ ਗੱਲ ਹੈ, ਤੁਸੀਂ ਖੁਸ਼ ਰਹੋ। ਉਜ਼ਮਾ ਖਾਨ ਇੱਕ ਦਫ਼ਾ ਫਿਰ। ਖਾਨ ਬਾਬਾ ਸਾਹਿਬ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਬੋਧੀ ਜੱਟ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਔਰ ਆਖਦੇ ਨੇ ਇੱਕ ਮੈਡਮ ਨੂਰ ਜਹਾਂ ਦਾ ਗੀਤ ਹੈ ਅਤੇ ਸ਼ਹਿਜ਼ਾਦ ਜੱਟ ਫਰਿਆਦ ਜੱਟ ਨੂੰ ਡੈਡੀਕੇਟ ਕਰੋ। ਜਨਾਬ ਹੁਕਮ ਸੇ ਰੱਖ

ਰਿਫਕੀ ਤੀ ਨੇ ਬਹੁਤ ਸ਼ੁਕਰੀਆ। ਰਹਿਮਾਨ ਵਕਾਰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਜ਼ਹਿਦ ਮਾਹੂ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਕਬੀਰ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ। ਤਲਹਾ ਸਾਨੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਫਰਕ ਸਹੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਔਰ ਜ਼ਹਿਦ ਮਾਹੂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ। ਪ੍ਰੋਗਰਾਮ ਸੁਣ ਕੇ ਸਾਡੀ ਤਾਰੀਫ ਕੀਤੀ ਨੇ, ਆਖਿਆ ਨੇ ਡਾਢਾ ਅੱਛਾ ਪ੍ਰੋਗਰਾਮ ਪਾ ਕਰਦੇ ਹੋ, ਵਧੀਆ ਪਾ ਕਰਦੇ ਹੋ। ਮੈਂ ਆਖਿਆ ਜਨਾਬ ਤੁਹਾਡੀ ਮਿਹਰਬਾਨੀ, ਸ਼ੁਕਰੀਆ। ਅਤੇ ਇਹ ਜਨਾਬ ਫਰਮਾਇਸ਼ ਬੋਧੀ ਜੱਟ ਦੀ, ਅਤੇ ਡੈਡੀਕੇਟ ਕਰ ਰਹੇ ਹਾਂ ਸ਼ਹਿਜ਼ਾਦ ਅਤੇ ਫਰੀਆਦ ਜੱਟ ਨੂੰ।

ਲਓ ਜੀ ਫਰੀ ਚੁਬੁਰ ਜੀ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਫਰੀ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ, ਤਾਰੀਫ ਕੀਤੀ, ਸਲਾਮ ਆਖੇ ਨੇ ਸਾਰੇ ਲਿਸਨਰ ਨੂੰ, ਸਾਰਿਆਂ ਨੂੰ ਈਦ ਮੁਬਾਰਕ ਆਖੀ ਨੇ, ਔਰ ਆਖੇ ਨੇ ਚੰਗੇ ਚੰਗੇ ਖਾਣੇ ਖਾਓ, ਪਕਾਓ ਅਤੇ ਖਿਲਾਓ। ਫਰੀ ਜੀ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਅੱਲਾਹ ਤੁਹਾਨੂੰ ਸਲਾਮਤ ਰੱਖੇ, ਖੁਸ਼ੀ ਵਸੋ, ਸੁੱਖੀ ਵਸੋ।

0: ਜ਼ੁਲ ਜਲਾਲ ਵਲ ਇਕਰਾਮ ਤੁਹਾਡੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰੇ ਔਰ ਆਲਮ-ਏ ਇਸਲਾਮ ਦੇ ਵਿੱਚ ਅਮਨ ਅਮਾਨ ਹੋਵੇ। ਇਹ ਜਨਾਬ ਆ ਮੈਸੇਜ ਰਜ਼ਾ ਚੌਧਰੀ ਦਾ ਔਰ ਨਾਲ ਹੀ ਦੂਜਾ ਮੈਸੇਜ ਕੀਤਾ ਨੇ ਜਿਹਦੇ ਵਿੱਚ ਆਖਿਆ ਨੇ ਕਿ ਸ਼ਿਮਸੀ ਰੇਡੀਓ ਲਿਸਨਰ ਕਲੱਬ ਵੱਲੋਂ ਸਾਰਿਆਂ ਨੂੰ ਈਦ ਮੁਬਾਰਕ ਔਰ ਸਲਾਮ ਅਹਿਸਨ ਖਾਨ ਨੂੰ, ਸਾਊ ਵੀਰ ਨੂੰ, ਇਜਾਜ਼ ਅਲੀ ਨੂੰ, ਫੈਜ਼ਾ ਨਸੀਰ ਨੂੰ, ਸਜਾਦ ਅਲੀ ਲਾੜਲੇ ਨੂੰ, ਵਾਰਿਸ ਗੁੱਜਰ, ਸਾਜਿਦ ਮੁਗਲ, ਸਨੀ ਚਨੋਟੀ, ਫੈਜ਼ਾ ਨਸੀਰ, ਰੁਬੀਨਾ ਜੱਟੀ, ਜ਼ੂਨੀ, ਕੰਵਲ ਨਾਜ਼, ਫਰੀ ਆਪੀ, ਬੁੱਧੀ ਜੱਟ, ਲਤੀ ਮੁਗਲ, ਸਲੀਮ ਦਰਜੀ, ਮੁਹੰਮਦ ਤਾਰਿਕ ਕੁਵੈਤ ਵਾਲੇ ਅਤੇ ਤਾਰਿਕ ਲਾਹੌਰ ਵਾਲੇ, ਨਿਆਜ਼ ਡਰਾਈਵਰ, ਅਮਾਨਤ ਗਾਰਡ, ਅਬਦੁਲ ਹਮੀਦ ਅਤੇ ਸਾਜਿਦਾ ਹੋਰਾਂ ਨੂੰ ਸਲਾਮ। ਜਨਾਬ ਤੁਹਾਡੇ ਰਜ਼ਾ ਬਾਈ ਸਲਾਮ ਪਹੁੰਚ ਗਏ ਔਰ ਤੁਹਾਡੇ ਮੈਸੇਜਸ ਮੇਰੇ ਤੱਕ ਆ ਰਹੇ ਨੇ, ਤਾਂ ਕੀ ਖਿਆਲ ਹੈ ਅੱਜ ਕੋਈ ਥੈਲਾ ਥੁਲਾ ਪਾਇਆ ਕਾਛੇ 'ਚ, ਨਿਕਲਿਓ ਬਾਹਰ। ਲਓ ਜਨਾਬ ਇਸਲਾਮਾਬਾਦ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਨੁਮਾਨ। ਨੁਮਾਨ ਪ੍ਰੋਗਰਾਮ ਨੂੰ ਪਸੰਦ ਪਿਆ ਕਰਦੇ ਨੇ ਮੇਰੀ ਇਸ ਗੱਲ 'ਤੇ, ਬੜੇ ਹੱਸੇ ਨੇ, ਬਹੁਤ ਸ਼ੁਕਰੀਆ ਜੀ। ਅੱਛਾ ਇੱਕ ਕੰਮ ਹੋਰ ਵੀ ਕਰਨਾ, ਜਿਹੜਾ ਗੋਸ਼ਤ ਹੈ ਨਾ, ਠੀਕ ਹੈ ਅਸਾਂ ਘਰ ਰੱਖਣਾ, ਲੇਕਿਨ ਅਸਾਂ ਆਪਣਾ ਹਿੱਸਾ ਰੱਖਣਾ। ਅਸਾਂ ਅੱਲਾ ਦੇ ਮਹਿਮਾਨਾਂ ਦਾ ਹਿੱਸਾ ਨਹੀਂ ਰੱਖਣਾ, ਉਹਨਾਂ ਲੋਕਾਂ ਦਾ ਹਿੱਸਾ ਆਪਣੇ ਘਰ ਹੀ ਨਹੀਂ ਰੱਖਣਾ ਜਿਹੜਾ ਹੁਕਮ ਆਇਆ ਕਿ ਇਹਨੂੰ ਵੰਡੋ ਅਤੇ ਔਰ ਅਸੀਂ ਆਪਣੇ ਕੋਲ ਰੱਖ ਕੇ ਬਹਿ ਜਾਈਏ, ਆਪਣੇ ਫਰਿੱਜ ਭਰ ਲਵੀਏ। ਅੱਲਾ ਨਾ ਕਰੇ ਕੱਲ੍ਹ ਨੂੰ ਫਰਿੱਜ ਖਰਾਬ ਹੋ ਜਾਵੇ, ਲੋਡ ਸ਼ੈਡਿੰਗ ਹੋ ਜਾਵੇ ਅਤੇ ਸਾਰਾ ਖਰਾਬ ਹੋ ਜਾਵੇ, ਸਾਰੀ ਜ਼ਿੰਦਗੀ ਪਛਤਾਵਾ ਨਹੀਂ ਰਹੇਗਾ। ਅਤੇ ਸੋ ਆਪਣਾ ਹਿੱਸਾ ਜਨਾਬ ਅਸਾਂ ਆਪਣੇ ਫਰਿੱਜ ਦੇ ਵਿੱਚ ਰੱਖਣਾ, ਜਿਹੜਾ ਗਰੀਬਾਂ ਦਾ ਹੈ ਉਹ ਗਰੀਬਾਂ ਨੂੰ ਦੇਣਾ, ਔਰ ਕੋਸ਼ਿਸ਼ ਇੰਝ ਕਰਨੀ ਹੈ ਕਿ ਮੁਹੱਬਤ ਨਾਲ ਦੇਣਾ, ਖਲੂਸ ਨਾਲ ਦੇਣਾ, ਇਹ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਝਿੜਕ ਦੇ ਦੇਣੀ ਹੈ, ਤਲਖੀ ਨਾਲ ਬੋਲਣਾ, ਸਖਤੀ ਨਾਲ ਬੋਲਣਾ, ਐਸਾ ਨਹੀਂ ਕਰਨਾ। ਹੁਣ ਅਸਾਂ ਜਾਵਣਾ ਇਸਲਾਮਾਬਾਦ ਵਾਲੇ ਪਾਸੇ, ਇਸਲਾਮਾਬਾਦ ਤੋਂ ਹਟ ਕੇ ਮਨੇ ਤਾਂ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਾਂ।
1: ਦਿਨ ਕੇ 2 ਵਜੇ ਹੈ, ਅਸਲਾਮ ਵਾਲੇਕੁਮ, ਇਹ ਰੇਡੀਓ ਪਾਕਿਸਤਾਨ ਹੈ, ਆਮਿਰ ਹਾਸ਼ਮੀ ਸੇ ਖਬਰੇ ਸੁਣੀਏ। ਪਹਿਲੇ ਅਹਿਮ ਖਬਰੋਂ ਕਾ ਖੁਲਾਸਾ, ਕੌਮ ਆਜ ਹਜ਼ਰਤ ਇਬਰਾਹਿਮ ਅਲੈਹਿਸਸਲਾਮ ਔਰ ਹਜ਼ਰਤ ਇਸਮਾਈਲ ਅਲੈਹਿਸਸਲਾਮ ਕੀ ਅਜ਼ੀਮ ਕੁਰਬਾਨੀ ਕੀ ਯਾਦ ਮੇ ਈਦ ਉਲ ਅਜ਼ਹਾ ਮਜ਼ਹਬੀ ਅਕੀਦਤ ਔਰ ਇਹਤਰਾਮ ਕੇ ਸਾਥ ਮਨਾ ਰਹੀ ਹੈ।
2: کراچی، لاہور، اسلام آباد، پشاور، کوئٹہ، حیدرآباد، فیصل آباد، سیالکوٹ، ملتان، بہاولپور، سرگودا، لاڑکانہ، مٹھی، بچھا، خیرپور، کوہاٹ، بنو، ایبٹ آباد اینڈ میرپور آزاد کشمیر، دی بگیسٹ ایف ایم ریڈیو نیٹورک آف پاکستان۔ ٹیون ان ٹو دی ون ابو ایف ایم 101.1
3: For latest news headlines after every 1 hour, tune into FM 101, the channel of Radio Pakistan. Radio Pakistan.

ਲਓ ਜੀ, ਰਜ਼ਾ ਚੌਧਰੀ ਨੇ ਸਾਨੂੰ ਮੈਸੇਜ ਕੀਤਾ, ਆਖਦੇ ਨੇ ਈਦ ਉਲ ਅਜ਼ਹਾ ਮੁਬਾਰਕ। ਈਦ ਉਲ ਅਜ਼ਹਾ ਦੇ ਇਸ ਮੁਬਾਰਕ ਅਤੇ ਖੁਸ਼ੀਆਂ ਭਰੇ ਮੌਕੇ 'ਤੇ ਮੈਂ ਅਤੇ ਮੇਰੇ ਅਹਿਲੇ ਖਾਨਾ ਤੁਹਾਨੂੰ ਸਾਰਿਆਂ ਨੂੰ ਈਦ ਮੁਬਾਰਕ ਆਖਦੇ ਨੇ ਅਤੇ ਨਾਲ ਦੁਆ ਕਰਦੇ ਨੇ ਕਿ ਅੱਲਾਹ ਪਾਕ

ਲਓ ਜੀ, ਸੁਣਦੇ ਰਹੋ, ਮੇਰੇ ਨਾਲ ਰਹੋ ਔਰ ਦੱਸੋ ਕਿ ਪ੍ਰੋਗਰਾਮ ਕੈਸਾ ਲੱਗ ਰਿਹਾ। ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਕੇ ਅਤੇ ਦੱਸਦੇ ਜਾਣਾ ਹੈ ਕਿ ਕਿਵੇਂ ਲੱਗਦਾ ਪਿਆ ਪ੍ਰੋਗਰਾਮ, ਔਰ ਪ੍ਰੋਗਰਾਮ ਦੇ ਵਿੱਚ ਜਿਹੜੀ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ,

ਲਓ ਜੀ, ਕਮਲਦਾਸ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਕਮਲਦਾਸ, ਤੁਹਾਡਾ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ, ਤਾਰੀਫ ਕੀਤੀ ਹੈ, ਔਰ ਸਾਰਿਆਂ ਨੂੰ ਈਦ ਮੁਬਾਰਕ ਆਖੀ ਹੈ।

ਲਓ ਜੀ ਉਹ ਆਏ ਨੇ ਜੀ ਅਲੀ ਅਹਿਮਦ ਜੱਟ ਔਰ ਅਲੀ ਅਹਿਮਦ ਜੱਟ ਆਖਦੇ ਨੇ ਕੀ ਹਾਲ ਹੈ ਜੀ ਆਇਆਂ ਨੂੰ ਵੈਲਕਮ ਸਤਿ ਬਿਸਮਿਲਾ ਆਖਦੇ ਨੇ ਬੜੀ ਅੱਛੀ ਸ਼ਖਸੀਅਤ ਬੜੀ ਅੱਛੀ ਆਵਾਜ਼ ਨਾਲ ਜਨਾਬ ਆਏ ਨੇ ਲੁਬਨਾ ਮਹਿਮੂਦ ਨੇ ਸਲਾਮ ਆਖੇ ਨੇ ਲੁਬਨਾ ਜੀ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਕਮਲ ਨਾਥ ਨੇ ਤਮਾਮ ਸੁਣਨ ਵਾਲਿਆਂ ਨੂੰ ਈਦ ਮੁਬਾਰਕ ਆਖੀਏ ਅਮਰ ਰਾਮੇਸ਼ ਕੁਮਾਰ ਖੱਤਰੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਪ੍ਰੋਗਰਾਮ ਨੂੰ ਪਸੰਦ ਪਏ ਕਰਦੇ ਨੇ ਰਿਆਜ਼ ਭੱਟੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਰਿਆਜ਼ ਭੱਟੀ ਥੈਂਕ ਯੂ ਸੋ ਮਚ ਮੁਹੰਮਦ ਹਫੀਜ਼ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਥੈਂਕ ਯੂ ਸੋ ਮਚ

0: ਨਾਲ ਨਾਲ ਫਿਰ ਲਾਈਵ ਕਾਲਾਂ ਵੀ ਲੈਂਦੇ ਚੱਲੀਏ, ਵੇਖੀਏ ਕਿ ਪਹਿਲੇ ਕਾਲਰ ਸਾਡੇ ਨਾਲ ਕੌਣ ਨੇ ਤੇ ਕੀ ਕਹਿਣਾ ਚਾਹੁੰਦੇ ਨੇ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਪਹਿਲੇ ਕਾਲਰ ਤੁਸੀਂ ਹੋ ਲਾਈਵ ਕਾਲ ਤੇ? ਜੀ ਜੀ ਜੀ ਜੀ ਫਰੀਦ ਜੀ ਬੋਲੋ।
1: ਮੈਂ ਬੋਲਾ
0: ਜੀ ਜੀ
1: ਲਾਈਵ।
0: ਅੱਛਾ ਦੱਸੋ ਜੀ, ਤੁਸੀਂ ਤੁਸੀਂ ਲਾਈਵ ਜਾ ਰਹੇ ਹੋ? ਲਾਈਵ ਮਲਾਈ ਬੋਟੀ ਕਿਵੇਂ ਬਣਦੀ ਹੈ, ਕਿਵੇਂ ਤਿਆਰ ਹੁੰਦੀ ਹੈ?
1: ਟਮਾਟਰ ਨੀ ਪਾਣਾ, ਹਰੀ ਮਿਰਚ ਪਾਣੀ ਹੈ,
0: ਠੀਕ ਹੈ,
1: ਸੂਰ ਚੀਜ਼ਾਂ ਨੀ ਪਾਣਾ, ਹਲਦੀ ਨੀ ਪਾਣੀ, ਲਾਲ ਮਿਰਚਾਂ ਨੀ ਪਾਣੀਆਂ, ਕਾਲੀ ਮਿਰਚਾਂ ਪਾਣੀਆਂ, ਸਫੇਦ ਨਮਕ, ਜੀਰਾ ਤੇ ਸੁੱਕਾ ਧਨੀਆ, ਮਲਾਈ ਬੋਟੀ ਤਿਆਰ ਨਾਲ ਨਾਲ ਲੈ ਆਓ।
0: ਓਕੇ, ਅੱਲਾ ਹਾਫਿਜ਼। ਅੱਲਾ ਹਾਫਿਜ਼, ਅੱਲਾ ਹਾਫਿਜ਼। ਲਓ ਜਨਾਬ, ਬਹੁਤ ਸਾਰੀ ਡਿਸ਼ਾਂ ਦਾ ਜ਼ਿਕਰ ਹੋਣਾ, ਤੁਸੀਂ ਕੋਸ਼ਿਸ਼ ਇਹ ਕਰਨਾ ਕਿ ਪ੍ਰੋਗਰਾਮ ਰਿਕਾਰਡਿੰਗ 'ਤੇ ਲਾ ਲੈਣਾ, ਕਿਉਂਕਿ ਨਵੀਆਂ ਨਵੀਆਂ ਡਿਸ਼ਾਂ ਆਉਣਗੀਆਂ, ਨਵੀਆਂ ਨਵੀਆਂ ਬਹਿਣਾ ਜਿਹੜੀਆਂ ਸਾਡੀਆਂ ਮਾਵਾਂ ਜਿਹੜੀਆਂ ਨੇ ਉਹ ਸਾਨੂੰ ਦੱਸਣਗੇ ਕਿ ਇਸ ਤਰ੍ਹਾਂ ਕਰਨਾ, ਅਤੇ ਉਹ ਫਿਰ ਬਜਾਏ ਇਸ ਦੇ ਕਿ ਇਤਨਾ ਜਲਦੀ ਯਾਦ ਰਹੇ, ਰਿਕਾਰਡਿੰਗ ਹੋਵੇ ਤਾਂ ਬੰਦਾ ਦੁਬਾਰਾ ਸੁਣ ਕੇ ਫਿਰ ਚੈੱਕ ਕਰ ਸਕਦਾ ਕਿ ਕਿਆ ਇਹਨਾਂ ਦੀ ਡਿਸ਼ ਅੱਛੀ ਸੀ ਜਾਂ ਸਾਡੀ ਡਿਸ਼ ਅੱਛੀ ਹੈ, ਜਾਂ ਫਿਰ ਨਵੀਂ ਡਿਸ਼ ਬਣਾਉਣ ਦਾ ਇੱਕ ਤਰੀਕਾ ਆ ਜਾਏਗਾ।

ਮਾਰਕਾ ਹੌਸਲਾ ਰੱਖੋ, ਪੂਰੇ ਘੰਟੇ 'ਚ ਮੈਂ ਕੱਲਾ ਲੈਂਦਿਆਂ ਰਹਿਣਾ, ਥੋੜ੍ਹੀ ਥੋੜ੍ਹੀ ਵਕਫੇ ਵਕਫੇ ਨਾਲ ਲਵਾਂਗਾ ਤਾਂ ਕਿ ਮੈਂ ਵੀ ਗੱਲ ਕਰ ਸਕਾਂ, ਗੀਤ ਵੀ ਚਲਾ ਸਕਾਂ ਔਰ ਤੁਹਾਡੀਆਂ ਕਾਲਾਂ ਵੀ ਚੱਲ ਸਕਾਂ।

0: ਲਓ ਜੀ 04221100101 ਤੇ ਤੁਸੀਂ ਕਾਲ ਕਰੋ। ਅਸਲਾਮ ਵਾਲੇਕੁਮ।
1: ਜੀ ਵਾਲੇਕੁਮ ਸਲਾਮ ਸਾਡੇ ਮੋਹਤਰਮ, ਕੀ ਹਾਲ ਜੀ?
0: ਠੀਕ ਠਾਕ ਜੇ, ਆਵਾਜ਼ ਸਹੀ ਨਹੀਂ ਨਿਕਲੀ ਲੱਗਦਾ, ਬੋਟੀਆਂ ਪੂਰੀਆਂ ਨਹੀਂ ਖਾਧੀਆਂ ਜੇ? ਬੋਟੀ ਤੇ ਕਿਹੜਾ ਡਾਇਲ ਆ ਗਏ? ਬੋਟੀ ਤੇ ਕਿਹੜਾ ਡਾਇਲ ਆ ਗਏ?
1: ਮੇਰੀ ਬੋਟੀ ਮੇਰੇ ਵਾਲੇ ਕਾਤੇ ਨੂਰੀ, ਮੈਂ ਤਾਰੀ ਹੰਡੀ ਖੋਕ ਕੇ ਲੈ ਜਾਵਾਂਗੀ।
0: ਗੁੱਡ ਹੋ ਗਏ ਨੇ ਤਾਂ ਪੂਰੀ ਹੰਡੀ ਖਸ ਕੇ ਲੈ ਜਾਓਗੇ। ਚੱਸ ਆ ਗਈ ਜਨਾਬ।
1: ਚਾਵਾਂ
0: ਪਕਾ ਰਿਹਾ ਕਿ ਨਹੀਂ? ਅੱਜ ਮੈਂ ਚਾਵਾਂ ਪਕਾ ਰਿਹਾ ਕਿ ਨਹੀਂ ਪਕਾ ਰਿਹਾ? ਕਿਚਨ ਦੇ ਵਿੱਚ ਜਨਾਬੇ ਦੀ ਤਬੀਅਤ ਸਾਫ਼ ਕਰਨੀ ਹੈ ਬਾਬੀ ਨੇ। ਬੜੀ ਗੱਲ ਕੀਤੀ ਜੇ, ਬੜੀ ਗੱਲ ਕੀਤੀ ਜੇ।
1: ਮਾਸ਼ਾਅੱਲਾ ਜੀ, ਬੜਾ ਚੰਗਾ ਪ੍ਰੋਗਰਾਮ। ਦੇਖੋ ਜੀ, ਅਸੀਂ ਤੇ ਛੋਟੀ ਛੋਟੀ ਬੋਟੀ ਕਰਕੇ ਨਾ।
0: ਛੋਟੀ ਕਿਹੜੀ? ਛੋਟੀ
1: ਛੋਟੀ,
0: ਬਿਲਕੁਲ ਛੋਟੀ।
1: ਉਹ ਵੱਡਾ ਕੋਸ਼ ਧੁਰਨਾ ਨਾ, ਉਹਨੂੰ ਛੋਟਾ ਕਰਨਾ ਹੁੰਦਾ।
0: ਛੋਟਾ ਅੱਛਾ,
1: ਛੋਟੀ ਬੋਟੀ ਕਰਕੇ ਤੇ ਫਿਰ ਕੜਾਈ ਬਣਾਈ ਦੀ ਜੀ, ਬੜੀ ਮਜ਼ੇਦਾਰ ਬਣ।
0: ਸਹੀ ਸਹੀ ਸਹੀ,
1: ਕਾਲੀ ਮਿਰਚ ਵੀ ਪਾਈ ਦੀ ਹੈ ਮਾਸ਼ਾਅੱਲਾ। ਮੈਂ ਦਿਲ ਤੇ ਤੁਹਾਡਾ ਕਰ ਲਾ ਪਿਆ ਹੋਣਾ ਖਾਣ ਨੂੰ।
0: ਤੁਹਾਨੂੰ ਮੈਂ ਆਵਾਜ਼ ਨਹੀਂ ਆਈ, ਆ ਮੂੰਹ ਚ ਪਾਣੀ ਆਇਆ, ਤੁਸੀਂ ਵੇਖਿਆ ਨਹੀਂ? ਰੌਣਕ ਸ਼ਹਿਜ਼ਾਦ ਭਾਈ ਸਾਡੇ ਨਾਲ ਹਨ। ਅੱਛਾ ਲੱਗਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਔਰ ਬੜਾ ਅੱਛਾ ਬੋਲ ਕੇ ਗਏ। ਮੈਂ ਜਾਣ ਕੇ ਜ਼ਰਾ ਕਾਲਾਂ ਥੋੜੀ ਜਿਹੀ ਸਲੋ ਸਲੋ ਲੈ ਰਿਹਾ। ਇਹ ਨਿਗਣ ਹਾਏ ਕਾਲ ਹੀ ਨਹੀਂ ਮਿਲਣ ਡਈ, ਤੇ ਖਾਣਾ ਹੀ ਨਹੀਂ ਹਜ਼ਮ ਹੋਣ ਡਿਆ। ਨਾ ਕਾਲ ਮਿਲੇ ਨਾ ਖਾਣਾ ਹਜ਼ਮ ਹੋਏ, ਇਤਨਾ ਖਾਣਾ ਕਿ ਡਾਕਟਰ ਦੇ ਕੋਲ ਨਾ ਜਾਣਾ ਪਵੇ। ਉਹ ਗਰੀਬਾਂ ਨੂੰ ਜ਼ਰੂਰ ਦਿਵਿਆ, ਗਰੀਬਾਂ ਦਾ ਹੱਕ ਨਾ ਖਵਿਆ ਹੈ। ਅਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਭਾਈ ਜਾਨ, ਕੀ ਹਾਲ ਹੈ?
0: ਓ ਬਿਸਮਿਲ੍ਲਾ, ਓ ਬਿਸਮਿਲ੍ਲਾ, ਈਦ ਦਿਹਾੜੇ ਮਾਸ਼ਾਅੱਲਾ ਮੌਜਾਂ ਨੇ ਜਨਾਬ, ਕੀ ਹਾਲ ਹੈ?
2: ਅੱਜ ਕਿਹੜੀ ਸਪੈਸ਼ਲ ਡਿਸ਼ ਬਣਾਣੀ ਹੈ?
0: ਜੋ ਪਕਾ ਦੇ ਖਾ ਜਾਂਦੇ ਹੋ?
2: ਹਾਂਜੀ।
0: ਚਲੋ ਠੀਕ ਹੋ, ਬਿਲਕੁਲ ਠੀਕ ਹੋ ਗਏ, ਬਹੁਤ ਠੀਕ ਹੋ ਗਏ, ਬਹੁਤ ਸ਼ੁਕਰੀਆ, ਬੜੀ
2: ਮਿਹਰਬਾਨੀ। ਖੈਰ
0: ਮੁਬਾਰਕ ਹੋ ਗਈ, ਖੈਰ
2: ਤੁਹਾਡੀ, ਮੇਰੀ ਆਵਾਜ਼ ਜਾ ਰਹੀ ਹੈ ਸਾਰਿਆਂ ਨੂੰ, ਈਦ ਮੁਬਾਰਕ,
0: ਈਦ ਮੁਬਾਰਕ, ਅੱਲਾ ਹਾਫਿਜ਼, ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ।

0: ਲਓ ਜੀ ਇੱਕ ਹੋਰ ਕਾਲ ਲਵੀਏ। ਅਸਲਾਮ ਵਾਲੇਕੁਮ।
1: ਵਾਲੇਕੁਮ ਅਸਲਾਮ ਸਰ, ਕੀ ਹਾਲ ਹੈ? ਠੀਕ ਹੋ?
0: ਅਲਹਮਦੁਲਿਲਾ, ਅੱਲਾਹ ਦਾ ਕਰਮ।
1: ਈਦ ਮੁਬਾਰਕ।
0: ਖੈਰ ਮੁਬਾਰਕ।
1: ਬਹੁਤ ਅੱਛਾ ਪ੍ਰੋਗਰਾਮ,
0: ਬਹੁਤ ਸ਼ੁਕਰੀਆ।
1: ਬਹੁਤ ਅੱਛੀ ਹੋ ਗਈ ਜੀ, ਬਹੁਤ ਗੁਜ਼ਰ ਗਈ।
0: ਈਦ ਨੂੰ ਕੀ ਹੋਇਆ?
1: ਮੈਂ ਕਿਹਾ ਈਦ ਅੱਛੀ ਗੁਜ਼ਰਦੀ, ਗੁਜ਼ਰਨ ਸ਼ੁਰੂ ਹੋ ਗਈ ਹੈ, ਬਹੁਤ ਹੀ ਗੁਜ਼ਰਦੀ।
0: ਅੱਛਾ, ਮੇਰੇ ਪ੍ਰੋਗਰਾਮ ਦੀ ਵਜ੍ਹਾ ਤੋਂ? ਕੜਾਈ ਗੋਸ਼ਤ ਕਿਹੜਾ ਬਣਾਉਂਦੇ ਹੋ? ਉਹ ਵੀ ਦੱਸੋ ਨਾ।
1: ਜਿਹੜਾ ਘਰ ਕੱਟਾ।
0: ਨਹੀਂ ਨਹੀਂ, ਮੇਰੇ ਕਹਿਣ ਦਾ ਮਕਸਦ ਇਹ, ਮਿਰਚਾਂ ਕਿਹੜੀਆਂ ਪੈਂਦੇ ਹੋ? ਕੁਝ ਲੋਕ ਕਾਲੀਆਂ ਪੈਂਦੇ ਨੇ, ਕੁਝ ਸਬਜ਼ ਪੈਂਦੀਆਂ ਨੇ, ਕੁਝ ਸੁਰਖ ਪੈਂਦੇ ਨੇ। ਅੱਛਾ, ਸੁਰਖ ਮਿਰਚ ਪੈਂਦੇ ਹੋ। ਨਹੀਂ, ਜਿਹੜੀ ਕੜਾਈ ਗੋਸ਼ਤ ਪਕਾਉਂਦੇ ਹੋ ਉਹਦੇ ਵਿੱਚ ਕਿਸ ਚੀਜ਼ ਦਾ ਜ਼ਿਆਦਾ ਟੇਸਟ ਕ੍ਰੀਏਟ ਤੁਸੀਂ ਕਰਦੇ ਹੋ? ਫਸ ਗਿਆ ਗੱਲ ਵਿੱਚ। ਮੇਰੇ ਕਹਿਣ ਦਾ ਮਕਸਦ ਸੀ, ਲਹਿਸਨ ਜ਼ਿਆਦਾ ਪਾ ਲੈਂਦੇ ਹੋ, ਲੀਮੂ ਪਾ ਲੈਂਦੇ ਹੋ, ਟਮਾਟਰ ਜ਼ਿਆਦਾ ਪਾ ਲੈਂਦੇ ਹੋ, ਟੇਸਟ ਕਿਵੇਂ ਕ੍ਰੀਏਟ ਕਰਦੇ?
1: ਜ਼ਿਆਦਾ ਦੇ ਥੋੜਾ ਜਿਹਾ ਸਿਰਕਾ ਸੱਟ ਲੈਂਦੇ
0: ਆ। ਉਹ ਤਾਂ ਸਿਰਕਾ ਤਾਂ ਸੱਟੀ ਦਾ ਗੋਸ਼ਤ ਨੂੰ ਗਾਲਣ ਲਈ।
1: ਨਹੀਂ ਨਹੀਂ, ਉਹ ਬੈਕਾ ਹੋ ਜਾਂਦਾ ਬੜਾ।
0: ਚਲੋ ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ ਜੀ, ਹੁੰਦੇ ਰਹੋ। ਅੱਲਾ ਹਾਫਿਜ਼। ਅੱਲਾ ਹਾਫਿਜ਼।

0: ਮੈਨੂੰ ਦੱਸ ਪਰਦੇਸੀ ਆ ਵੇ ਕਿਵੇਂ ਈਦ ਮਨੈਸਾਂ। ਮੈਂ ਤੁਸੀਂ ਸੁਣਦੇ ਪਏ ਆ ਜਨਾਬ ਬੜੀ ਪਿਆਰੀ ਆਵਾਜ਼ ਆ ਜ਼ਾਕਿਰ ਦੀ ਅਤੇ ਉਹਨਾਂ ਦੇ ਸਾਥੀਆਂ ਦੀ। ਅੱਛਾ, ਗੱਲ ਹੋ ਰਹੀ ਹੈ ਕਿ ਈਦ ਵਾਲੇ ਦਿਨ ਕਿਹੜੀ ਫੇਵਰੇਟ ਡਿਸ਼ ਹੈ ਜਿਹੜੀ ਤੁਸੀਂ ਬੜੀ ਸ਼ੌਕ ਨਾਲ ਬਣਾਉਂਦੇ ਹੋ, ਤਿਆਰ ਕਰਦੇ ਹੋ, ਉਹ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ। ਅਸਲਾਮ ਅਲੈਕੁਮ
1: ਜੀ। ਵਾਲੇਕੁਮ ਸਲਾਮ,
0: ਬਿਸਮਿਲ੍ਲਾ,
1: ਈਦ ਮੁਬਾਰਕ।
0: ਖੈਰ ਮੁਬਾਰਕ, ਕੌਣ ਨੇ ਮੇਰੇ ਸੋਹਣੇ ਮੇਰੇ ਨਾਲ?
1: ਮੈਂ ਇਦਰੀਸ ਬੋਲ ਰਿਹਾ, ਲਾਹੌਰ ਤੋਂ ਜ਼ਜ਼ਾਕ।
0: ਇਦਰੀਸ?
1: ਹਾਂਜੀ ਇਦਰੀਸ, ਲਾਹੌਰ ਤੋਂ ਜ਼ਜ਼ਾਕ।
0: ਲਾਹੌਰ ਕਿਹੜੀ ਜਗ੍ਹਾ ਤੋਂ?
1: ਲਾਹੌਰ ਸਬਜ਼ਾਜ਼ਾਰ।
0: ਅੱਛਾ, ਸਬਜ਼ਾਜ਼ਾਰ ਤੋਂ ਬੋਲ ਰਹੇ ਹੋ?
1: ਅੱਛਾ, ਨੂਰ ਦੇ ਪਿਛਲੇ ਪਾਸੇ ਲਿਆਕਤ ਚੌਕ।
0: ਆ ਗਈ ਸਮਝ ਤੇ। ਕਿਹੋ ਲੱਗ ਰਿਹਾ ਪ੍ਰੋਗਰਾਮ?
1: ਤੇ ਮਾਸ਼ਾਅੱਲਾ ਬੜਾ ਅੱਛਾ ਪ੍ਰੋਗਰਾਮ ਤੁਹਾਡਾ, ਤੇ ਬਹੁਤ ਰੌਣਕਾਂ ਲੱਗੀ ਆ ਮਾਸ਼ਾਅੱਲਾ। ਸਾਰੇ ਘਰ ਬੜੇ ਅੱਛੇ ਚਾਰ ਬੜੀਆਂ ਅੱਛੇ ਮਸ਼ਵਰੇ ਦੇ ਰਹੇ।
0: ਤੇ ਤੁਸੀਂ ਦੱਸੋ, ਇਹਦੇ ਵਾਲੇ ਦਿਨ ਕਿਹੜੀ ਫੇਵਰੇਟ ਡਿਸ਼ ਹੈ ਜਿਹੜੀ ਪਕਵਾਉਂਦੇ ਹੋ?
1: ਸੁੱਕਾ ਸਾਲਨ ਹੀ ਬਣਾਈਦਾ, ਜਿਹੜਾ ਗੋਸ਼ਤ ਕਹਿੰਦੇ ਨੇ, ਜਿਵੇਂ ਕੌਰਮਾ ਕਹਿ ਲਓ ਜਾਂ ਤੁਸੀਂ ਕੜਾਹੀ ਗੋਸ਼ਤ ਕਹਿ ਲਓ।
0: ਅੱਛਾ, ਇਹਦੇ ਵਿੱਚ ਕੋਈ ਆਪਣੇ ਤੁਸੀਂ ਸ਼ੌਕ ਦੀ ਵਜ੍ਹਾ ਤੋਂ? ਜੀ ਜੀ ਜੀ, ਮੈਂ ਸਮਝ ਗਿਆ। ਇਹ ਡਿਸ਼ ਜਦੋਂ ਤਿਆਰ ਹੁੰਦੀ, ਕਿਆ ਤੁਸੀਂ ਨਾਲ ਖੜੇ ਹੋ ਜਾਂਦੇ ਹੋ ਜਿਹੜੇ ਪਕਾ ਰਹੇ ਹੁੰਦੇ ਉਹਨਾਂ ਦੇ ਨਾਲ, ਆਪਣੀ ਮਰਜ਼ੀ ਦੀਆਂ ਚੀਜ਼ਾਂ ਪਵਾਉਂਦੇ ਹੋ ਜਾਂ ਉਹਨਾਂ 'ਤੇ ਹੀ ਛੋੜ ਦਿੰਦੇ ਹੋ ਜਿਵੇਂ ਪਕਾ ਕੇ ਦੇ ਦੇਣ ਖਾ ਗਿਆ?
1: ਅਸਲ 'ਚ ਨਾ ਮੈਂ ਨਾ 4 ਸਾਲ ਹੋ ਗਏ
0: ਜੀ ਜੀ
1: ਮੇਰੀ ਨਜ਼ਰ ਚਲੀ ਗਈ, ਮੈਨੂੰ ਨਜ਼ਰ ਨਹੀਂ ਆਉਂਦਾ।
0: ਓਹੋ,
1: ਉਸ ਤੋਂ ਪਹਿਲੇ ਮੈਂ ਆਪ ਕੁਕਿੰਗ ਕਰ ਲੈਂਦਾ। ਮੈਂ ਮੇਰੀ ਨਾ ਘਰ ਦੀ ਮੈਨੂੰ ਨਾਲ ਬਰਾਬਰ ਤੇ ਖੜਾ ਕਰ ਦਿੱਤੀ, ਕਹਿੰਦੀ ਸੀ ਆਪਣੀ ਮਰਜ਼ੀ ਦਾ ਬਣਾ ਸਾਨੂੰ ਵੀ ਖਵਾਓ ਤੇ ਆਪ ਵੀ ਖਾਓ।
0: ਸਹੀ ਸਹੀ ਸਹੀ। ਅਤੇ ਹੁਣ ਤੁਹਾਨੂੰ ਪਤਾ ਤਾਂ ਚੱਲ ਜਾਂਦਾ ਹੋਏਗਾ ਕਿ ਅਗਰ ਇਹ ਡਿਸ਼ ਪੱਕ ਰਹੀ ਹੈ ਤਾਂ ਇਹਦੇ ਵਿੱਚ ਇਸ ਚੀਜ਼ ਦੀ ਕਮੀ ਆ ਰਹੀ ਹੈ ਜਾਂ ਇਸ ਚੀਜ਼ ਦੀ ਜ਼ਿਆਦਤੀ ਆ ਰਹੀ ਹੈ ਜਾਂ ਇੱਥੇ ਇਹ ਗਲਤੀ ਹੋ ਰਹੀ ਹੈ?
1: ਪਤਾ ਤਾਂ ਚੱਲਦਾ, ਲੇਕਿਨ ਹੁਣ ਬਸ ਦਿਲ ਨਹੀਂ ਕਰਦਾ ਕਿ ਨੁਕਸ ਕੱਢਣ ਦੇ ਵਿੱਚ।
0: ਸਹੀ ਸਹੀ।
1: ਜੈਸਾ ਵੀ ਖਾਣਾ ਬਣਿਆ ਹੋਵੇ ਤੇ ਅੱਛਾ ਸ਼ੁਕਰ ਅਲਹਮਦੁਲਿਲਾ ਕਰਕੇ ਖਾ ਲਈਦਾ।
0: ਚਲੋ, ਜਿਉਂਦੇ ਰਹੋ ਜਾਨੀ, ਜਿਉਂਦੇ ਰਹੋ, ਬਹੁਤ ਸ਼ੁਕਰੀਆ।
1: ਤੇ ਸਭ ਸੁਣਨ ਵਾਲਾ ਮੇਰਾ ਸਲਾਮ, ਤੇ ਜਿੰਨੇ ਵੀ ਸੁਣਨ ਵਾਲੇ ਸਭ ਨੂੰ ਮੇਰੀ ਤੋਂ ਖੁਸ਼ੀ ਈਦ ਮੁਬਾਰਕ।
0: ਖੈਰ ਮੁਬਾਰਕ, ਖੈਰ ਮੁਬਾਰਕ,
1: ਖੁਸੂਸਨ ਈਦ F1 ਦੀ ਪੂਰੀ ਟੀਮ ਨੂੰ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ,
1: ਰੱਬ ਰੱਖਾ ਜੀ। ਅੱਲਾਹ
0: ਅੱਲਾਹ ਬੇਲੀ, ਅੱਲਾਹ ਬੇਲੀ।
2: ਜਬ ਕਿਸੀ ਮੁਲਕ ਮੇ ਆਬਾਦੀ ਵਸਾਇਲ ਸੇ ਜ਼ਿਆਦਾ ਹੋ ਤੋ ਵਹਾਂ ਮੌਸ਼ਰਤੀ ਬਿਗਾੜ ਪੈਦਾ ਹੋਤਾ ਹੈ।
3: ਪਾਕਿਸਤਾਨ ਕੋ ਵੀ ਆਬਾਦੀ ਮੇ ਇਜ਼ਾਫੇ ਕੀ ਵਜ੍ਹਾ ਸੇ ਮੁਸ਼ਕਿਲਾਤ ਕਾ ਸਾਹਮਣਾ ਹੈ।
4: ਜਬਕਿ ਆਬਾਦੀ ਮੇ ਯੇ ਬੇਹੰਗਮ ਇਜ਼ਾਫਾ ਮਾਓ ਔਰ ਬੱਚੋਂ ਕੀ ਸਿਹਤ ਕੇ ਲੀਏ ਵੀ ਖਤਰਨਾਕ ਹੈ।
5: ਯੇ ਵਕਤ ਹੈ ਕਿ ਹਮ ਸਭ ਆਪਣੀ ਜ਼ਿੰਮੇਦਾਰੀ ਨਿਭਾਏ ਔਰ ਖਾਨਦਾਨੀ ਮਨਸੂਬਾ ਬੰਦੀ ਸੇ ਆਨੇ ਵਾਲਾ ਕੱਲ ਰੋਸ਼ਨ ਬਣਾਏ।
6: ਹਮਾਰਾ ਦੀਨ ਇਸਲਾਮ ਹਮੇ ਆਪਣੇ ਵਸਾਇਲ ਕੇ ਮੁਤਾਬਿਕ ਜ਼ਿੰਦਗੀ ਗੁਜ਼ਾਰਨੇ ਔਰ ਕੁੰਬੇ ਕੀ ਤਸ਼ਕੀਲ ਮੇ ਜ਼ਿੰਮੇਦਾਰਾਨਾ ਰਵੱਈਆ ਅਪਣਾਨੇ ਕੀ ਤਲਕੀਨ ਕਰਤਾ ਹੈ।
7: ਕੁੰਬੇ ਕੀ ਤਸ਼ਕੀਲ ਮੇ ਬੱਚੋਂ ਕੀ ਜ਼ਿਆਦਾ ਤਾਦਾਦ ਕੋ ਨਹੀਂ ਬਲਕਿ ਬਾਹਮੀ ਮਸ਼ਾਵਰਤ ਸੇ ਮਾਂ ਔਰ ਬੱਚੋਂ ਕੀ ਸਿਹਤ ਕੋ ਤਰਜੀਹ ਦੇ।
8: ਖਾਨਦਾਨੀ ਮਨਸੂਬਾ ਬੰਦੀ ਔਰ ਸਿਹਤ ਸੇ ਮੁਤਾਲਿਕ ਮੁਫਤ ਮਸ਼ਵਰੋਂ ਔਰ ਸਹੂਲਿਆਤ ਕੇ ਲੀਏ ਮਹਿਕਮਾ ਸਿਹਤ ਔਰ ਆਬਾਦੀ ਕੇ ਕਰੀਬੀ ਮਰਾਕਜ਼ ਪਰ ਤਸ਼ਰੀਫ ਲਾਏ ਯਾ ਹੈਲਪ ਲਾਈਨ 1033 ਪਰ ਕਾਲ ਕਰੇ। ਮਤਵਾਜ਼ਨ ਖਾਨਦਾਨ, ਖੁਸ਼ਹਾਲ ਪਾਕਿਸਤਾਨ, ਮਹਿਕਮਾ ਸਿਹਤ ਔਰ ਆਬਾਦੀ, ਹੁਕਮਤ ਪੰਜਾਬ।
9: Listening to FM 101, Abale Bale Oshawa Shawa.

ਲਓ ਜੀ 4471 'ਤੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਰੁਬੀਨਾ ਜੱਟੀ। ਰੁਬੀਨਾ ਜੱਟੀ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ, ਤਾਰੀਫ ਕੀਤੀ, ਦੁਆਵਾਂ ਦਿੱਤੀਆਂ ਔਰ ਆਖਿਆ ਕਿ ਮਸਰੂਫੀਅਤ ਦੇ ਬਹਿਸ ਜ਼ਿਆਦਾ ਮੈਸੇਜ ਨਹੀਂ ਕਰ ਪਾ ਰਹੀ ਲੇਕਿਨ ਪ੍ਰੋਗਰਾਮ ਸੁਣ ਰਹੀ ਹਾਂ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਲੇਕਿਨ ਰੁਬੀਨਾ ਸਾਹਿਬਾ, ਤੁਸੀਂ ਇਹ ਨਹੀਂ ਦੱਸਿਆ ਕਿ ਕਿਹੜੀ ਡਿਸ਼ ਹੈ ਜਿਹੜੀ ਅੱਜ ਸਪੈਸ਼ਲ ਤਿਆਰ ਕਰ ਚੁੱਕੇ ਹੋ ਜਾਂ ਕਰ ਰਹੇ ਹੋ, ਜਾਂ ਸਪੈਸ਼ਲ ਡਿਸ਼ ਕਿਹੜੀ ਹੈ ਜਿਹੜੀ ਤੁਸੀਂ ਆਪਣੇ ਘਰ ਦੇ ਵਿੱਚ ਈਦ ਵਾਲੇ ਦਿਹਾੜੇ ਬਣਾਉਂਦੇ ਹੋ, ਔਰ ਖਾਸ ਕਰਕੇ ਗੋਸ਼ਤ ਦੀ।

ਹਫੀਜ਼ ਉਹ ਰਹਿਮਾਨ ਬੱਖਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਪਸੰਦ ਪਏ ਕਰਦੇ ਨੇ ਅਤੇ ਸਾਰੇ ਲਿਸਨਰ ਨੂੰ ਸਲਾਮ ਪਏ ਆਖਦੇ ਨੇ, ਔਰ ਅਬਦੁੱਲਾ ਗੁਜਰ ਆਖਦੇ ਨੇ ਕਿ ਸਾਡੀ ਈਦ ਕਬੂਲ ਕਰੋ ਔਰ ਸਾਡੀ ਵੀ ਈਦ ਹੋ ਗਈ ਕਿਉਂਕਿ ਅਸੀਂ ਤੁਹਾਡੀ ਆਵਾਜ਼ ਸੁਣ ਲਈ ਹੈ। ਬਹੁਤ ਸ਼ੁਕਰੀਆ ਅਬਦੁੱਲਾ ਬਾਈ, ਥੈਂਕ ਯੂ ਸੋ ਮੱਚ, ਤੁਸੀਂ ਜਿੰਦੇ ਰਹੋ, ਅੱਲਾ ਪਾਕ ਸਲਾਮਤ ਆਬਾਦ ਰੱਖੇ। ਰਜ਼ਾ ਬਾਈ ਨੇ ਬਹੁਤ ਸਾਰੇ ਈਦ ਮੁਬਾਰਕ ਦੇ ਕਾਰਡ ਸੈਂਡ ਕੀਤੇ ਨੇ, ਰਜ਼ਾ ਬਾਈ ਤੁਹਾਡਾ ਸ਼ੁਕਰੀਆ, ਮਿਹਰਬਾਨੀ। ਲੇਕਿਨ ਨਾਲ ਕੋਈ ਗੱਲ ਲਿਖਿਆ ਕਰੋ ਨਾ, ਉਹਦੇ ਨਾਲ ਫਿਰ ਮਜ਼ਾ ਆਉਂਦਾ, ਗੱਲ ਦੇ ਨਾਲ ਗੱਲ ਜੁੜੀ ਰਹਿੰਦੀ ਹੈ ਔਰ ਪ੍ਰੋਗਰਾਮ ਦੀ ਜਿਹੜੀ ਰੌਣਕ ਹੈ ਉਹ ਵੱਧਦੀ ਰਹਿੰਦੀ। ਬਹਰਹਾਲ ਤੁਸੀਂ ਜਿਸ ਅੰਦਾਜ਼ ਦੇ ਵਿੱਚ ਹੀ ਆਓ, ਜਿਸ ਰੰਗ ਦੇ ਵਿੱਚ ਹੀ ਆਓ, ਸਾਨੂੰ ਅੱਛਾ ਲੱਗਦਾ, ਤੁਸੀਂ ਸਾਡੇ ਵਿਰਾਓ ਔਰ ਸਾਡੇ ਪ੍ਰੋਗਰਾਮ ਦੀ ਪਹਿਚਾਣ ਹੋ। ਸ਼ਮਸੀ ਰੇਡੀਓ ਲਿਸਨਰ ਕਲੱਬ ਦੇ ਸਾਰੇ ਲਿਸਨਰ, ਬਾਕੀ ਜਿਹੜੇ ਦੋਸਤ ਨੇ, ਸਾਰੇ ਸਾਮੀਨ ਜਿਹੜੇ ਨੇ, ਉਹ ਸਾਡਾ ਸਾਸਾ ਨੇ, ਸਾਡਾ ਸਰਮਾਇਆ ਨੇ, ਔਰ ਉਹਨਾਂ ਦੀ ਵਜ੍ਹਾ ਤੋਂ ਹੀ ਇਸ ਪ੍ਰੋਗਰਾਮ ਦੀ ਰੌਣਕ ਵੱਧਦੀ ਹੈ। ਅਲੀ ਅਮਨ ਜੱਟ ਨੇ ਜਨਾਬ ਕਲੈਪਿੰਗ ਕੀਤੀ ਹੈ ਇਸ ਵਜ੍ਹਾ ਤੋਂ ਕਿ ਪ੍ਰੋਗਰਾਮ ਚੰਗਾ ਹੈ, ਔਰ ਨਾਲ ਉਹਨਾਂ ਕਮੈਂਟਸ ਕੀਤੇ ਨੇ, ਕਮਾਲ ਸ਼ੋਅ, ਜ਼ਬਰਦਸਤ ਸ਼ੋਅ। ਇਹ ਜਨਾਬ ਤੁਹਾਡੀ ਵਜ੍ਹਾ ਤੋਂ ਹੀ ਕਮਾਲ ਹੋ ਰਿਹਾ, ਜ਼ਬਰਦਸਤ ਵੀ ਹੋ ਰਿਹਾ। ਅਗਰ ਤੁਸੀਂ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਾ ਹੋ ਤਾਂ ਫਿਰ ਇੰਜ ਨਹੀਂ ਹੁੰਦਾ। ਅੱਛਾ, ਗੱਲ ਸਫਾਈ ਦੀ ਅਸੀਂ ਤੁਹਾਡੇ ਨਾਲ ਕੀਤੀ ਆ, ਇੱਕ ਦਫ਼ਾ ਫਿਰ ਕਰਦਾ ਜਾਵਾਂ ਕਿ ਅੱਜ ਦੇ ਦਿਹਾੜੇ ਜਾਂ ਬਾਅਦ ਦੇ ਦਿਹਾੜਿਆਂ ਦੇ ਵਿੱਚ ਅਸੀਂ ਸਫਾਈ ਦਾ ਖਾਸ ਖਿਆਲ ਰੱਖਣਾ, ਪੂਰੀਆਂ ਟੀਮਾਂ ਜਿਹੜੀਆਂ ਨੇ ਉਹ ਐਕਟਿਵ ਨੇ ਸਫਾਈ ਵਾਲੀਆਂ, ਅਤੇ ਕਿਸੇ ਤਰ੍ਹਾਂ ਦੀ ਵੀ ਐਸੀ ਕੋਈ ਗੜਬੜ ਨਹੀਂ ਕਿ ਜਿਹੜੀ ਇਹ ਗੰਦਗੀ ਅਸੀਂ ਫੈਲਾਵੀਏ। ਥੋੜ੍ਹੀ ਜਿਹੀ ਅਸੀਂ ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰੀਏ, ਗੱਡੀ ਦਾ ਇੰਤਜ਼ਾਰ ਕਰੀਏ, ਜਦੋਂ ਗੱਡੀ ਆਵੇ ਸੁਥਰਾ ਪੰਜਾਬ ਵਾਲੀ ਤਾਂ ਉਹਦੇ ਹਵਾਲੇ ਸਾਰੀ ਚੀਜ਼ਾਂ ਕਰ ਦਈਏ, ਤਾਂ ਕਿ ਗਲੀ ਦੇ ਵਿੱਚ, ਘਰ ਦੇ ਵਿੱਚ ਔਰ ਆਸ ਪਾਸ ਜਿਹੜਾ ਹੈ ਉਹ ਕਿਸੇ ਵੀ ਤਰ੍ਹਾਂ ਦੀ ਸਮੈਲ ਵਗੈਰਾ ਨਾ ਫੈਲੇ, ਬਿਮਾਰੀਆਂ ਨਾ ਫੈਲਣ ਔਰ ਗੰਦਗੀ ਗਲਾਜ਼ਤ ਮਹਿਸੂਸ ਨਾ ਹੋਵੇ, ਬਲਕਿ ਮਹਿਸੂਸ ਹੋਵੇ ਕਿ ਅਸੀਂ ਵਾਕਿਆ ਹੀ ਸੁਥਰੇ ਲੋਕ ਹੈ, ਸੁਥਰੀ ਕੌਮ ਹੈ, ਔਰ ਚੰਗੀ ਸਾਡੀ ਸੋਚ ਹੈ, ਔਰ ਵੈਸੇ ਵੀ ਸਫਾਈ ਸਾਡਾ ਨਿਸਫੇ ਇਮਾਨ ਹੈ। ਇੱਕ ਗੱਲ ਜਿਸ 'ਤੇ ਮੈਂ ਬੜਾ ਜ਼ੋਰ ਦੇਣਾ, ਵਾਰ ਵਾਰ ਜ਼ੋਰ ਦੇ ਰਿਹਾ, ਰਿਕੁਐਸਟ ਕਰ ਰਿਹਾ ਕਿ ਜਨਾਬ ਉਹ ਜਿਹੜਾ ਗਰੀਬਾਂ ਦਾ ਹਿੱਸਾ ਹੈ ਉਹਦੇ ਵਿੱਚ ਕੁਤਾਹੀ ਨਹੀਂ ਕਰਨੀ, ਗਰੀਬਾਂ ਜ਼ਰੂਰ ਦੇਣਾ। ਕੋਈ ਗੱਲ ਨਹੀਂ, ਅਸੀਂ ਅਗਰ ਜਿੱਥੇ 10 ਦਿਨ ਖਾਣਾ 2 ਦਿਨ ਖਾ ਲਾਂਗੇ, 4 ਦਿਨ ਖਾ ਲਾਂਗੇ, ਲੇਕਿਨ ਉਹ ਲੋਕ ਜਿਹੜੇ ਵਿਚਾਰੇ ਸਾਰਾ ਸਾਲ ਨਹੀਂ ਖਾ ਸਕਦੇ, ਉਹਨਾਂ ਦੀ ਇਤਨੀ ਜੇਬ ਇਜਾਜ਼ਤ ਨਹੀਂ ਦਿੰਦੀ ਕਿ ਉਹ ਆਪ ਮੰਗਵਾ ਕੇ ਖਾ ਸਕਣ, ਉਹਨਾਂ ਨੂੰ ਇੰਤਜ਼ਾਰ ਹੁੰਦਾ ਈਦ ਦਾ, ਅਤੇ ਈਦ 'ਤੇ ਵਿਚਾਰੇ ਅਗਰ ਨਾ ਖਾ ਸਕਣ ਤਾਂ ਹੋ ਸਕਦਾ ਕਿ ਆਵਾਂ ਤਲ ਦਿਨ ਸਾਡੇ ਤੋਂ ਪੁੱਛਿਆ ਜਾਵੇ।

0: 4441 ਹਸਨੈਨ ਸ਼ਾਮਿਲ ਹੋਏ ਨੇ। ਹਸਨੈਨ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ, ਤਾਰੀਫ ਕੀਤੀ ਔਰ ਜਨਾਬ ਇੱਕ ਗੀਤ ਦੀ ਫਰਮਾਇਸ਼ ਕੀਤੀ। ਹਸਨੈਨ ਭਾਈ ਲਓ ਹੁਕਮ ਤੁਹਾਡਾ, ਸਿਰ ਰੱਖੀ ਅਤੇ ਤੁਹਾਡੀ ਪਸੰਦ ਮੈਂ ਲਾ ਦਿੱਤੀ ਜੀ। ਔਰ ਲਾਈਵ ਕਾਲ ਦਾ ਸਿਲਸਿਲਾ ਪਿਆ ਚੱਲਦਾ 042-111-000-101 'ਤੇ ਤੁਸੀਂ ਕਾਲ ਕਰਕੇ ਸਾਨੂੰ ਦੱਸਣਾ ਪ੍ਰੋਗਰਾਮ ਕੈਸਾ ਲੱਗ ਰਿਹਾ, ਫੇਵਰੇਟ ਡਿਸ਼ ਕੀ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਨਾਲਾਇਕ ਸ਼ਾਗਿਰਦ,
1: ਬਿਲਕੁਲ ਆਪਕੋ ਈਦ ਮੁਬਾਰਕ।
0: ਖੈਰ ਮੁਬਾਰਕ, ਖੈਰ ਮੁਬਾਰਕ।
1: ਔਰ ਆਪ ਕੈਸੇ ਹੈ?
0: ਪਹਿਲੇ ਨਾਲ ਵਾਈ ਜ਼ਰਾ ਢੇਰ ਅੱਛਾ, ਕਿਉਂਕਿ ਮੁਫਤ ਦਾ ਮਾਲ ਮਿਲਿਆ ਤੇ ਬੜਾ ਜੋੜਿਆ ਪੇਟ ਦੇ ਵਿੱਚ।
1: ਆਹੇ ਤੁਸੀਂ ਤਾਂ ਫਿਰ ਤੁਹਾਡਾ ਪੇਟ ਭਰ ਗਿਆ।
0: ਵਾਲਾ ਭਰ ਕੀ ਗਿਆ, ਫੁੱਲ ਹੋ ਗਿਆ।
1: ਓਹੋ ਮਾਸ਼ਾਅੱਲਾ।
0: ਤੁਸੀਂ ਦੱਸੋ, ਤੁਸੀਂ ਤੁਹਾਡਾ ਕੋਈ ਚੰਗੀ ਵਰਤੀ ਗਈ ਹੈ ਕਿ ਅਜੇ ਤੱਕ ਇੰਤਜ਼ਾਰ ਹੀ ਹੋ ਰਿਹਾ?
1: ਨਹੀਂ ਨਹੀਂ, ਪਹਿਲੇ ਤੁਸੀਂ ਦੱਸੋ ਤੁਸੀਂ ਕੀ ਪਕਾਇਆ ਸੀ ਅੱਜ।
0: ਭਾਈ ਦੇਖੋ, ਮੈਂ ਤਾਂ ਮੁਫਤ ਲੱਭਿਆ, ਅੱਜ ਵੀ ਕਿਧਰੋਂ ਮੈਂ ਖਾ ਕੇ ਆ ਗਿਆ। ਆਹਾ, ਮੈਂ ਤਾਂ ਦਫ਼ਤਰ ਹੀ ਬੜੀਆਂ ਲੱਭਦੀਆਂ, ਮੈਂ ਕੋਸ਼ਿਸ਼ ਕਰਾਂ ਨਾ ਘਰੋਂ ਖਾਵਾਂ ਹੀ ਨਹੀਂ।
1: ਆਹਾ, ਸਹੀ ਸਹੀ। ਲੇਕਿਨ ਭਾਈ ਮੁਝਸੇ ਪੁੱਛੇਂਗੇ ਤਾਂ ਮੈਂ ਤਾਂ ਖਾਤੀ ਨਹੀਂ ਹੂੰ। ਔਰ ਜੋ ਮਤਲਬ ਮਾਮਾ ਪਕਾਤੀ ਹੈ ਵੋ ਭਾਈ ਕੇ ਲਈ ਬਣਾਤੀ ਹੈ ਜ਼ਿਆਦਾਤਰ, ਲੇਕਿਨ ਮੈਂ ਜ਼ਿਆਦਾ ਵੋ ਨਹੀਂ ਖਾਤੀ, ਮੈਂ ਜ਼ਿਆਦਾਤਰ ਬਾਹਰ ਦੀ ਚੀਜ਼ ਮੰਗਵਾ ਕੇ ਇਸ ਸੀਟ ਪਰ ਖਾਤੀ ਹੂੰ।
0: ਮਸਲਨ?
1: ਮਸਲਨ ਯਾਨੀ ਚਟਪਟੀ ਚੀਜ਼ੇ ਬਾਹਰ ਕੇ।
0: ਓਕੇ ਹੋ ਗਿਆ, ਲੇਕਿਨ ਇਹ ਵੀ ਫੇਵਰੇਟ ਡਿਸ਼
1: ਲਗਾਣੇ ਕੇ ਲਈ।
0: ਜੀ ਜੀ ਜੀ ਜੀ ਜੀ ਜੀ
1: ਚਟਪਟੀ ਚੀਜ਼ੋ ਮੈਂ ਆਪ ਅੰਦਾਜ਼ਾ ਲਗਾ ਲੈ ਕਿ ਲੜਕੀਆਂ ਮੈਂ ਜ਼ਿਆਦਾਤਰ ਕਤਲੰਬਾ ਬਰਗਰ ਯਹੀ ਕੁਛ ਮੰਗਵਾ ਕੇ ਬਾਹਰ ਚ ਖਾਤੀ ਹੂੰ, ਲੇਕਿਨ ਗੋਸ਼ਤ ਕੋ ਨਹੀਂ ਖਾਤੀ।
0: ਚਲੋ ਤੁਹਾਡੀ ਕਿਸਮਤ ਹੈ ਜੀ, ਕੋਈ ਨਹੀਂ ਗੋਸ਼ਤ।
1: ਲੇਕਿਨ
0: ਅੱਛਾ, ਘਰ ਦੇ ਵਿੱਚ ਸਪੈਸ਼ਲ ਕਿਹੜੀ ਡਿਸ਼ ਗੋਸ਼ਤ ਦੀ ਪਕਦੀ ਹੈ?
1: ਉਹ ਜੋ ਮੈਂ ਗੋਸ਼ਤ ਖਾਤੀ ਹੂੰ
0: ਪੰਜਾਬੀ ਵਿੱਚ, ਪੰਜਾਬੀ ਵਿੱਚ, ਪੰਜਾਬੀ ਦੇ ਵਿੱਚ, ਪੰਜਾਬੀ ਦੇ ਵਿੱਚ
1: ਕਿਵੇਂ ਕੀ ਰਹੀਆਂ, ਕਿਵੇਂ ਦੀ ਟਿੱਕੀਆਂ ਖਾਂਦੀਆਂ?
0: ਕਿਵੇਂ ਦੀ ਟਿੱਕੀਆਂ ਖਾਂਦੇ ਹੋ, ਇਹਦਾ ਮਤਲਬ ਅੱਜ ਤੁਸੀਂ ਕਿਮਾ ਕਰਾ ਕੇ ਰੱਖ ਲੈਣਾ ਹੈ?
1: ਨਹੀਂ ਹਾਲੇ ਨਹੀਂ ਕਰਾਇਆ, ਹਾਲੇ ਕੋਈ ਨਹੀਂ ਕਰਾਇਆ, ਕਰਾਵਾਂਗੇ। ਲੇਕਿਨ ਮੈਂ ਕਰੀਮੇ ਦੀ ਟਿੱਕੀਆਂ ਖਾਂਦੀ ਹਾਂ, ਉਸ ਤੋਂ ਇਲਾਵਾ ਕੋਈ ਨਹੀਂ, ਕੁਛ ਵੀ ਨਹੀਂ ਖਾਂਦੀ ਹਾਂ।
0: ਓਕੇ ਓਕੇ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ
1: ਜੀ। ਮੈਂ ਕਿਹਾ ਚਲੋ ਮੈਂ ਵੀ ਆਪਣਾ ਹਿੱਸਾ ਡਾਲ ਲਵਾਂ ਨਾ।
0: ਮਿਹਰਬਾਨੀ, ਲੇਕਿਨ ਉਹ ਥੈਲੇ ਦੇ ਵਿੱਚ ਤਾਂ ਖਾਲੀ ਪਿਆ ਥੈਲਾ, ਤੂੰ ਸਹੀ ਸਪਾਇਆ ਤਾਂ ਕੋਈ ਨਹੀਂ।
1: ਲੇਕਿਨ ਮੈਂ ਦੱਸਿਆ ਕੋਈ ਨਹੀਂ ਨਾ, ਮੈਂ ਕਿਉਂਕਿ ਮੈਂ ਖਾਂਦੀ ਕੋਈ ਨਹੀਂ ਹੈ, ਅਤੇ ਮੈਂ ਜਦੋਂ ਮੈਂ ਸੀ ਹੁੰਦਾ ਮੈਂ ਮਸਾਲਾ ਵਗੈਰਾ ਬਣਾ ਦਿੰਦੀ ਹਾਂ, ਬਸ ਕੰਮ ਮਾਮਾ ਤੋਂ ਹੁੰਦਾ।
0: ਓਕੇ, ਅੱਲਾ ਹਾਫਿਜ਼। ਅੱਲਾ ਹਾਫਿਜ਼।
1: ਓਕੇ ਜੀ, ਅੱਲਾ ਹਾਫਿਜ਼।
0: ਅੱਲਾ ਹਾਫਿਜ਼।

0: ਡੋਲਾ ਮਨਾਵਣਾ ਹੈ ਇੱਦਾਂ ਤੂੰ ਪਹਿਲੇ ਪਹਿਲੇ। ਇੱਕ ਕਾਲ ਹੋਰ ਲੈਂਦੇ ਹਾਂ, ਵੇਖਦੇ ਹਾਂ ਸਾਡੇ ਨਾਲ ਕੌਣ ਨੇ ਅਤੇ ਕੀ ਕਹਿੰਦੇ ਨੇ। ਅਸਲਾਮ ਅਲੈਕੁਮ
1: ਜੀ। ਅਸਲਾਮ ਅਲੈਕੁਮ ਸਰ, ਕੀ ਹਾਲ ਹੈ?
0: ਵਾਲੇਕੁਮ ਅਸਲਾਮ, ਅਤੇ ਠੀਕ ਠਾਕ? ਖੈਰ ਮੁਬਾਰਕ। ਬਿਸਮਿਲ੍ਲਾ ਕਰਾਂ ਸੋਹਣੇ ਵੀਰ ਨੂੰ, ਕੌਣ ਹੈ ਸਾਡੇ ਨਾਲ? ਉਹ ਬਿਸਮਿਲ੍ਲਾ, ਉਹ ਬਿਸਮਿਲ੍ਲਾ, ਕੈਸੀ ਗੁਜ਼ਰ ਰਹੀ ਈਦ? ਤਿਆਰ ਕਰਵਾਉਂਦੇ ਹੋ, ਪਕਵਾਉਂਦੇ
1: ਹੋ?
0: ਜੀ ਸਮਝ ਨਹੀਂ ਆਈ।
1: ਮੈਂ ਬਿਰਿਆਨੀ ਪਕਾਉਂਦਾ ਸ਼ਾਮ ਨੂੰ।
0: ਬਿਰਿਆਨੀ ਪਕਾਉਂਦੇ ਹੋ? ਅੱਛਾ, ਬਿਰਿਆਨੀ ਸ਼ੌਕ ਨਾਲ ਖਾਂਦੇ ਹੋ?
1: ਮੇਰਾ
0: ਸਲਾਮ ਸਾਰਿਆਂ ਨੂੰ, ਸਾਰਿਆਂ ਵਾਸਤੇ ਦੁਆ ਕਿ ਅੱਲਾ ਪਾਕ ਸੁਖੀ ਸਲਾਮਤ ਰੱਖੇ। ਜੀ ਜੀ ਹੁਣ ਮੈਂ ਵੇਖਦਾ ਅਗਰ ਇਸ ਪ੍ਰੋਗਰਾਮ ਦੇ ਮੁਤਾਬਕ ਨਾਲ ਮਿਲਿਆ ਤਾਂ ਠੀਕ ਹੈ, ਨਹੀਂ ਤਾਂ ਅਗਲਾ ਸੌਂਗ ਤੁਹਾਡੇ ਵਾਸਤੇ।
1: ਕੋਈ ਗੱਲ ਨਹੀਂ।
0: ਓਕੇ ਓਕੇ, ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼।

0: ਤੋਂ ਔਰ ਵਾਕਿਆ ਹੀ ਜਿਹੜੀ ਗੱਲ ਤੁਸੀਂ ਸੁਣਦੇ ਪਏ ਉਹ ਜੈਨੂਅਨ ਜਿਹੜੀ ਉਹ ਗੱਲ ਕਰ ਰਿਹਾ ਬਾਈ ਟਾਈਮ ਮੁੱਕਦਾ ਪਿਆ ਜੇ ਆਖਰੀ ਆਖਰੀ ਗੱਲਾਂ ਅਸਲਾਮ ਵਾਲੇਕੁਮ
1: ਜੀ ਵਾਲੇਕੁਮ ਸਲਾਮ ਭਾਓ ਕੀ ਹਾਲ ਹੈ ਤੁਹਾਡਾ
0: ਮੈਂ ਠੀਕ ਠਾਕ ਹਾਂ ਤੁਸੀਂ ਸੁਣਾਓ ਤੁਹਾਡਾ ਕਿਆ ਹਾਲ ਹੀ ਵੇ ਖੈਰ ਮੁਬਾਰਕ ਤੁਹਾਨੂੰ ਈਦ ਮੁਬਾਰਕ ਹੋਵੇ ਕੌਣ ਬੁਲੰਦੇ ਪਏ ਕਿੱਥੋਂ ਬੁਲੰਦੇ ਪਏ ਮੁਹੰਮਦ ਸਦੀਕ ਬਾਈ ਸ਼ੇਖੂਪੁਰਾ ਤੋਂ ਕੀ ਹਾਲ ਚਾਲ ਹੈ ਠੀਕ ਹੋ
1: ਜੀ ਅੱਲਾ ਦਾ ਸ਼ੁਕਰ ਇਹ ਜਿੰਨਾ ਤੁਸੀਂ ਜ਼ਿਕਰ ਕਰਨੇ ਪਏ ਮੈਂ ਇਤਨਾ ਖਾ ਜਾਣਾ
0: ਮੈਂ ਕੋਈ ਨਹੀਂ ਖਾਂਦਾ ਮੈਂ ਤੇ ਇਲਜ਼ਾਮ ਨਾ ਲਵਾਂ ਵੱਡੀ ਰੋਟੀ ਦੀ ਗੱਲ ਹੋ ਰਹੀ ਆ ਉਸ ਬੇਚਾਰੇ ਨੂੰ ਵੀ ਕੋਈ ਨਾ ਪਤਾ ਵੀ ਮੈਂ ਕਿਹੜਾ ਜ਼ੁਲਮ ਪਿਆ ਕਰਨਾ ਕਾਲ ਸ਼ਾਰਟ ਕਰਨੀ ਪਈ ਬੜੀ ਮਜ਼ੇਦਾਰ ਕਾਲ ਆ ਵਧਾਇਆ ਵੀ ਜਾ ਸਕਦਾ ਲੇਕਿਨ ਟਾਈਮ ਥੋੜਾ ਇਸ ਵਜ੍ਹਾ ਸ਼ਾਰਟ ਕੀਤੀ ਅਸਲਾਮ ਵਾਲੇਕੁਮ
2: ਜੀ ਵਾਲੇਕੁਮ ਸਲਾਮ ਖੁਸ਼ ਆਮਦੀਦ ਅਲੀ ਭਾਈ
0: ਉਹ ਬਿਸਮਿਲ੍ਲਾ ਮੇਰਾ ਬਿਰਾ ਇਤਨਾ ਲੇਟ
2: ਠੀਕ
0: ਠਾਕ
2: ਪ੍ਰੋਗਰਾਮ ਚੰਗਾ ਅੱਛਾ ਪ੍ਰੋਗਰਾਮ ਮੇਰੇ ਵੱਲੋਂ ਤੇ ਮੇਰੇ ਪੂਰੇ ਕਲੱਬ ਵੱਲੋਂ ਸਾਰੇ ਵਾਲਿਆਂ ਨੂੰ ਈਦ ਦੀ ਬਹੁਤ ਬਹੁਤ ਮੁਬਾਰਕ
0: ਖੈਰ ਮੁਬਾਰਕ
2: ਵੀ ਇਹੀ ਦੁਆ ਚੱਲਾ ਪਾ ਸਾਡੇ ਚੈਨਲ ਨੂੰ ਮਜ਼ੀਦ ਕਾਮਯਾਬੀ ਤੇ ਤਰੱਕੀਆਂ ਦੇ ਵਿੱਚ ਟਾਈਮ ਬੜਾ ਘੱਟ ਹੈ ਮੁਕਾਬਲਾ ਸਭ ਤੋਂ ਮੇਰੀ ਜਿਹੜਾ ਪਸੰਦੀਦਾ ਡਿਸ਼ ਜਿਹੜੀ ਹੈਗੀ ਉਹ ਬਿਰਿਆਨੀ ਹੈਗੀ
0: ਬਿਰਿਆਨੀ
2: ਸ਼ੌਕ ਨਾਲ ਖਾਂਦਾ ਆਹ ਹੋਰ ਵੀ ਪਿੰਜ ਕੇ ਆਇਆ ਸਭ ਖਾਣ ਗਿਆ ਮੈਂ ਦੱਸੇ ਨਾਲ ਨਹੀਂ ਵੈਸੇ ਲੇਕਿਨ ਮੈਂ ਆਹ ਆਇਆ ਤੇ ਪ੍ਰੋਗਰਾਮ ਹੀ ਸੁਣਦਾ ਰਿਹਾ ਉੱਥੇ ਆਉਂਦੇ ਬਈ ਜਾ ਬਿਰਿਆਨੀ ਖਾਈ ਆ ਪ੍ਰੋਗਰਾਮ ਸੁਣ ਮੈਂ ਦੋਵੇਂ ਕੰਮ ਕਰਨੇ ਨੇ ਪ੍ਰੋਗਰਾਮ ਹੀ ਸੁਣਦਾ ਬਿਰਿਆਨੀ ਨਹੀਂ ਛੱਡਣੀ ਕਿਤਾਬ ਤੁਸੀਂ
0: ਕੀਤੀ ਇਹ ਕੰਮ ਕਰੀ ਇਹ ਕੰਮ ਕਰੀ ਥੋੜੀ ਜਿਹੀ ਸਾਪਰ ਦੇ ਵਿੱਚ ਪਾਈ ਲਿਆ ਮੈਂ ਤੇ ਦੱਸੀ ਨਾ ਕਿਸੇ ਨੂੰ
2: ਬਾਈ ਇੱਕ ਬੋਟੀ ਦਿੱਤੀ ਉਹਨਾਂ ਨੇ ਆਖਿਆ ਕਿ ਇਹ ਬੋਟੀ ਦਾ ਕੀ ਕਰਨਾ ਹੁਣ
0: ਰਫੀਕ ਅੰਸਾਰੀ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਰਫੀਕ ਅੰਸਾਰੀ ਤੁਹਾਡਾ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਤੁਹਾਡੇ ਮੈਸੇਜ ਜਸ ਮੈਨੂੰ ਹੁਣ ਆਪਣਾ ਸ਼ੋਅ ਹੋਏ ਨੇ ਇਸ ਵਜ੍ਹਾ ਤੁਹਾਡਾ ਨਾਮ ਲੇਟ ਲੈ ਰਿਹਾ ਲੋ ਜੀ ਆਖਰੀ ਕਾਲ ਵੇਖਦੇ ਹਾਂ ਕਿ ਕੀ ਦੀਏ ਅਸਲਾਮ ਵਾਲੇਕੁਮ
3: ਵਾਲੇਕੁਮ ਸਲਾਮ
0: ਜੀ ਕੌਣ ਨੇ ਸਾਡੇ ਨਾਲ ਇਹ ਹੈਂਡ ਫਰੀ ਉਤਾਰ ਕੇ ਗੱਲ ਕਰੋ ਨਾ ਹੈਂਡ ਫਰੀ ਉਤਾਰ ਕੇ ਕਰੋ ਗੱਲ
3: ਕੀ ਹਾਲ ਹੈ ਆਪਕਾ ਠੀਕ ਹੈ
0: ਮੈਂ ਠੀਕ ਠਾਕ ਤੁਸੀਂ ਸੁਣਾਓ ਤੁਸੀਂ ਠੀਕ ਹੋ
3: ਜੀ ਹਮ ਵੀ ਠੀਕ ਹੈ ਕੌਣ ਮੈਂ ਕੋਈ
0: ਜੀ ਜੀ
3: ਹਮ ਮੈਂ ਸ਼ਾਦਰਾ ਤੋਂ ਬੋਲ ਰਹੀ
0: ਜੀ ਸ਼ਾਦਰਾ ਤੂੰ ਨਾਮ ਦੱਸੋ ਨਾ ਆਪਣਾ ਅਕਸਾ ਜੀ ਅਕਸਾ ਜੀ ਮੈਂ ਤੁਹਾਨੂੰ ਵੈਲਕਮ ਆਖਦਾ ਖੁਸ਼ ਆਮਦੀਦ ਆਖਦਾ ਜੀ ਆਇਆਂ ਨੂੰ ਆਖਦਾ ਉਮੀਦ ਕਰਦਾ ਆਇੰਦਾ ਵੀ ਪ੍ਰੋਗਰਾਮ ਦੇ ਵਿੱਚ ਆਓਗੇ ਤੇ ਇਹ ਦੱਸੋ ਈਦ ਵਾਲੇ ਦਿਨ ਕਿਹੜੀ ਫੇਵਰੇਟ ਡਿਸ਼ ਹੈ ਜਿਹੜੀ ਬਣਾਉਂਦੇ ਪਕਾਉਂਦੇ ਤੇ ਖਾਂਦੇ ਹੋ
3: ਮੈਨੂੰ ਗੋਸ਼ਤ ਨਹੀਂ ਪਸੰਦ ਮੈਨੂੰ ਬਿਰਿਆਨੀ ਪਸੰਦ ਹੈ
0: ਓਕੇ ਹੋ ਗਿਆ ਬਿਰਿਆਨੀ ਸ਼ੌਕ ਸੇ ਖਾਤੇ ਹੈ ਚਾਰ ਪਲੇਟਾਂ 6 ਕਿਤਨੀ ਖਾਤੇ ਹੈ
3: ਇੱਕ ਬਸ
0: ਓਕੇ ਓਕੇ ਥੈਂਕ ਯੂ ਬਹੁਤ ਸ਼ੁਕਰੀਆ ਨਹੀਂ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ ਲਓ ਜਨਾਬ ਆਖਰੀ ਆਖਰੀ ਕਾਲ ਆ ਬੜੀ ਪਿਆਰੀ ਕਾਲ ਲੇਕਿਨ ਮਾਜ਼ਰਤ ਕੇ ਟਾਈਮ ਥੋੜ੍ਹਾ ਹਾ ਕਾਲ ਕੱਟਣੀ ਪਈ ਔਰ ਹੋਰ ਹੁਣ ਕਿਸੇ ਦੀ ਕਾਲ ਨਹੀਂ ਮਿਲੇਗੀ ਸਾਵਾਂ ਨੇ ਵਫਾ ਕੀਤੀ ਜ਼ਿੰਦਗੀ ਰਹੀ ਬਾਕੀ ਅਤੇ ਇਤਵਾਰ ਵਾਲੇ ਦਿਨ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਉਦੋਂ ਤੱਕ ਰੱਬ ਰਾਖਾ ਅਤੇ ਅੱਲਾ ਵੇਲੀ

0: FM 101. السلام علیکم سامعین، پروگرام جان ہے تے جہان ہے تے نال طاہرہ جبین حاضر ہے۔ اج ساڈے پروگرام وچ ساڈے مہمان نے ہومیو ڈاکٹر سعید انور سلیری صاحب۔ ڈاکٹر صاحب سابقہ وائس پرنسپل نے لاہور میڈیکل کالج دے وچ تے انہاں دا ایس ٹوبے دے وچ 30 سالہ تجربہ ہے۔ سامعین، تانوں کوئی بھی مسئلہ ہوئے تسی کلینک آ سکدے ہو۔ اگر کوئی مریض کلینک نہیں آ سکتا تو وہ ڈاک دے ذریعے بھی ڈاکٹر صاحب کو دوائی منگوا سکتا ہے۔ ڈاکٹر صاحب دا پتہ نوٹ کر لو، انور ہسپتال، نزد تھانہ، بدامی باغ، لاہور۔ ڈاکٹر صاحب دا فون نمبر ہے 0300441380، یعنی 0300-44-13-860۔ ڈاکٹر صاحب دے کلینک دے اوقات کار نے صبح 12 بجے تو لے کے شام 5 بجے تک تے رات 8 بجے تو لے کے 11 بجے تک اپنے کلینک تے مریض ویکھتے نے۔ اس دوران تسی کلینک آ سکدے ہو، اور جڑے مریض نہیں آ سکدے وہ ڈاک دے ذریعے دوائی منگوا سکدے نے۔ تے پروگرام دا آغاز کرنے ہاں، ساڈے نال موجود نے ہومیو پروفیسر ڈاکٹر محمد سعید انور سلیری صاحب۔ السلام علیکم ڈاکٹر صاحب۔
1: وعلیکم السلام۔
0: ڈاکٹر صاحب اج سانوں کافی میسیج موصول ہوئے نے۔ پہلا میسیج میں پڑھ رہی ہاں، یہ سانو کیتا ہے محمد ریاض نے۔ یہ لکھتے نے کہ لاہور تو میسیج کیتا ہے انہوں نے، انہوں نے شوگر دا مسئلہ سی
1: جی،
0: اور شوگر بھی انہوں دی بہت زیادہ ہوندی سی۔ یہ کہہ رہے نے کہ میں تہاڈے کولو آ کے دوائی لئی سی شوگر دی، ہن میری شوگر کنٹرول ہے۔ انہوں نے بہت زیادہ کمزوری بھی محسوس ہوندی سی، تھکاوٹ رہندی سی۔ انہوں نے دوائی 1 مہینہ کھادی ہے، اور یہ کہہ رہے نے کہ میری شوگر کنٹرول ہے۔ تو ڈاکٹر صاحب تسی نا من مزید دوائی ارسال کر دیو۔
1: جی بالکل، شوگر دا وی ہومیوپیتھک بڑا اچھا تے مؤثر علاج موجود ہے، تے ایہی وجہ ہے کہ تسی ہومیوپیتھک دوائیاں کھا دیاں نے تے تہاڈی شوگر کنٹرول ہو گئی ہے۔ تے ایہی وجہ کہ تسی دوائی کھا دی ہے تے 1 مہینے تہاڈی کنٹرول ہو گئی ہے، تہاڈی شوگر جڑی ہے 550 تو زیادہ آ رہی سی جس ٹائم میرے کول آئے ہو۔ باقی تسی پرہیز بھی کرو، پیدل چلیا کرو روزانہ، کم از کم 20 منٹ روزانہ پیدل چلو۔ مٹھیاں چیزاں دا، بیکری دیاں چیزاں دا تسی پرہیز رکھو، سبزیاں دالاں تسی استعمال کرو، تے اللہ تعالیٰ اپنا کرم کرے گا۔ مزید جے دوائی تسی کھانی ہے، دوائی تہانوں اسی بھیج رہے ہیں ڈاک دے ذریعے، تسی استعمال کرو، اللہ بہتر کرے گا۔
0: ڈاکٹر صاحب اگلا سانو میسیج کیتا جے اکرم صاحب نے شیخوپورہ تو۔
1: جی
0: اے لکھ دے نے کہ مینوں نظر دا مسئلہ سی، یعنی نظر بھی کمزور سی، اس تو علاوہ انہاں نوں سفید موتیا سی۔
1: جی
0: انہاں نے کیا ہے کہ مینوں ڈاکٹراں نے آپریشن دے بارے چ کہہ دیتا سی، لیکن میں کسی دے مشورے نال تہاڈے کول آیا ساں، انہاں نے دوائی تہاڈے کولو کھادی ہے کوئی 2 مہینہ۔ یہ کہہ رہے ہیں کہ میرا موتیا ہوں صاف ہو گیا، نظر بھی کافی بہتری محسوس ہوں۔ انہوں نے مزید دوائی ارسال والوں کیا ہے کرن والوں، انہوں نے کیا ہے کہ میں ہوں کلینک نہیں آ سکا گا، اس لیے تسی منو وی پی پارسل کر دیو۔
1: ہاں جی، سفید موتی ہے یا کالا موتی ہے، یہ بھی بڑا اچھا علاج موجود ہے۔ تہاڈی دوائی ہے جی سنیریا مارٹیما آئی ڈراپ، تو کلکیریا فلور 12x، یہ 4-4 گولیاں تسی 4 ٹائم کھانیا نے، تو اس دوائی کے نال تہاڈا سفید موتی ہوں کافی بہتر ہو گیا ہے۔ مزید تسی 2 مہینے تسی استعمال کرو، قطرے بھی پانے نے تسی سنیری والے، 2-2 قطرے 3 ٹائم، تو کٹے مٹی تو اکھا نو بچاؤ، زیادہ ٹی وی نہ دیکھو۔ اگر تہانوں شوگر ہے تو وہ بھی تسی کنٹرول رکھو، کیونکہ شوگر والوں بھی سفید موتی ہو جاتا ہے، اس واسطے وہ بھی تسی کنٹرول رکھو۔
0: جی سامعین، ساڈے پروگرام دے وچ موجود نے ہومیو ڈاکٹر محمد سعید انور سلیری صاحب، سابقہ وائس پرنسپل لاہور میڈیکل کالج۔ ڈاکٹر صاحب دا فون نمبر ایک واری پھر نوٹ کر لو، 0300-44-13-860، یعنی 0300-44-13-860۔ جی ڈاکٹر صاحب اگلا میسیج میں پڑھ رہی ہاں، اے رحیمہ بی بی نے کیتا دے شاہدرہ لاہور تو۔
1: جی
0: اے لکھ دیا نے کہ میں جوڑاں دیاں درداں دا بہت زیادہ مسئلہ سی، پٹھیاں چ کھچاؤ اور کمزوری بہت محسوس ہوندی سی، اس تو علاوہ چلنا پھرنا بھی بڑا مشکل لگ رہا سی، لتاں وزنی ہو جاندیاں سی، تھکاوٹ رہندی سی، اعصابی کمزوری۔ انہاں نے کیا ہے کہ میں تہاڈے کولو دوائی کھادی ہے، کافی بہتری ہے میری طبیعت دے وچ، جوڑاں دیاں درداں دا وی منوں آرام ہے۔ انہاں نے مزید کیا ہے کہ من دوائی بھیج دیو۔
1: ہاں جی، جوڑاں دیاں درداں ہون یا گوڈیاں دیاں درداں یا موہرے دا مسئلہ ہوئے، یہ دا وی اللہ تعالیٰ دے فضل نال بڑا اچھا تے مؤثر علاج موجود ہے۔ یہی وجہ کہ تسی ساڈے کولوں 1 مہینہ دوائی کھا دی ہے، تہاڈے جوڑاں دیاں درداں ٹھیک ہو گئیاں نے۔ جوڑاں دیاں درداں عام طور تے 2 قسم دیاں ہوندیاں نے، ایک گوٹی ارتھرائٹس ہے، دوسری رومٹائڈ ارتھرائٹس ہے۔ تہانوں گوٹی ارتھرائٹس ہی، تہاڈا یورک ایسڈ کافی زیادہ آیا ہوا سی، ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਨੂੰ ਯੂਰਿਕ ਐਸਿਡ ਦੀਆਂ ਵੀ ਦਵਾਈਆਂ ਦਿੱਤੀਆਂ ਨੇ, ਉਹਦੇ ਨਾਲ ਤੁਹਾਡਾ ਉਹ ਵੀ ਠੀਕ ਹੋ ਗਏ ਔਰ ਤੁਹਾਡੀਆਂ ਜੋੜਾਂ ਦੀਆਂ ਦਰਦਾਂ ਵੀ ਠੀਕ ਹੋ ਗਈਆਂ ਨੇ। ਤੁਸੀਂ ਮਜ਼ੀਦ ਅਜੇ 15 ਦਿਨ ਦਵਾਈ ਹੋਰ ਖਾਓ ਅਤੇ ਬਾਕੀ ਤੁਸੀਂ ਪਰਹੇਜ਼ ਵੀ ਕਰੋ, ਨਾਲ ਤੁਸੀਂ ਚਾਵਲ ਆਲੂ ਵੱਡਾ ਛੋਟਾ ਗੋਸ਼ਤ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮਜ਼ੀਦ 15 ਦਿਨ ਦਵਾਈ ਤੁਸੀਂ ਜੋੜਾਂ ਦਰਦਾਂ ਵਾਸਤੇ ਹੋਰ ਖਾ ਲਵੋ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਕਰੋ, ਅੱਲਾਹ ਕਰਮ ਕਰੇਗਾ
0: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਰਾਈਵਿੰਡ ਲਾਹੌਰ ਤੋਂ ਕੀਤਾ ਹੈ ਤੋਸੀਫ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ, ਇਹਨਾਂ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਕਾਫ਼ੀ ਸਿਹਤ ਹੁਣ ਬਿਹਤਰ ਹੈ, ਸ਼ੂਗਰ ਵੀ ਕੰਟਰੋਲ ਰਹਿੰਦੀ ਹੈ।
1: ਜੀ ਬਿਲਕੁਲ, ਸ਼ੂਗਰ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਕਾਫ਼ੀ ਅੱਛੀ ਇਲਾਜ ਇਹਦਾ ਅਤੇ ਕੰਟਰੋਲ ਹੋ ਜਾਂਦੀ ਹੈ ਜਿੰਨਾ ਮਰਜ਼ੀ ਸ਼ੂਗਰ ਆ ਰਹੀ ਹੋਏ। ਅਤੇ ਸ਼ੂਗਰ ਦੇ ਵੀ ਹਜ਼ਾਰਾਂ ਹੀ ਮਰੀਜ਼ ਨੇ ਇਸ ਟਾਈਮ ਪਾਕਿਸਤਾਨ 'ਚ, 2 ਕਰੋੜ ਮਰੀਜ਼ ਜਿਹੜਾ ਸ਼ੂਗਰ ਦਾ ਹੋ ਚੁੱਕਿਆ ਹੈ। ਐਕਸਰਸਾਈਜ਼ ਨਾ ਕਰਨੀ, ਪੈਦਲ ਨਾ ਚੱਲਣਾ, ਖਾ ਪੀ ਕੇ ਲੇਟਿਆਂ ਰਹਿਣਾ, ਇਹ ਚੀਜ਼ਾਂ ਦੀ ਵਜ੍ਹਾ ਨਾਲ ਵੀ ਕੁਝ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਦੌੜ ਧੂਪ ਕਰਦੇ ਰਹੇ ਨੇ, ਸਾਈਕਲ ਚਲਾਉਂਦੇ ਰਹੇ ਨੇ, ਪੈਦਲ ਚੱਲਦੇ ਰਹੇ ਨੇ। ਬਹਰਹਾਲ ਸ਼ੂਗਰ ਵਾਸਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ ਅਤੇ 3 ਮਹੀਨੇ ਬਾਅਦ ਤੁਹਾਡਾ ਇੱਕ ਮੇਨ ਟੈਸਟ ਹੋਏਗਾ HbA1c, ਉਹ ਅਸੀਂ 3 ਮਹੀਨੇ ਬਾਅਦ ਕਰਾਉਂਦੇ ਹਾਂ, ਉਹਦੇ 'ਚ ਦੇਖਣਾ ਹੁੰਦਾ ਕਿੰਨੀ ਕੰਟਰੋਲ ਹੈ। HbA1c ਤੁਸੀਂ ਕਰਾ ਕੇ 3 ਮਹੀਨੇ ਬਾਅਦ ਉਹ ਵੀ ਫਿਰ ਸਾਨੂੰ ਭੇਜਣਾ ਹੈ, ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਨਾਜ਼ੀਆ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ ਉਮਰ 40 ਸਾਲ ਹੈ, ਇਹਨਾਂ ਨੂੰ ਅਕਸਰ ਮਿਹਦੇ ਦਾ ਮਸਲਾ ਰਹਿੰਦਾ, ਯਾਨੀ ਇਹ ਕਹਿੰਦੇ ਨੇ ਕਿ ਮਿਹਦੇ 'ਚ ਤਕਲੀਫ ਰਹਿੰਦੀ ਹੈ, ਜਲਨ, ਇਸ ਤੋਂ ਇਲਾਵਾ ਖਾਣਾ ਵੀ ਹਜ਼ਮ ਨਹੀਂ ਹੁੰਦਾ, ਮਿਹਦਾ ਖਰਾਬ ਰਹਿੰਦਾ ਹੈ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਅਕਸਰ ਖਾਣਾ ਖਾਣ ਤੋਂ ਬਾਅਦ ਅਫਾਰਾ ਜਿਹਾ ਹੋ ਜਾਂਦਾ, ਯਾਨੀ ਖਾਣਾ ਠੀਕ ਹਜ਼ਮ ਨਹੀਂ ਹੁੰਦਾ, ਦਰਦ ਵੀ ਰਹਿੰਦੀ ਹੈ ਮਿਹਦੇ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਦਵਾਈ ਮੰਗਵਾਈ ਸੀ, ਮੇਰੇ ਇਸ ਮਸਲੇ ਦਾ ਕਾਫ਼ੀ ਹੱਲ ਹੋ ਗਿਆ ਹੈ ਕਿ ਯਾਨੀ ਤਬੀਅਤ ਬਿਹਤਰ ਹੋ ਗਈ ਹੈ, ਖਾਣਾ ਹਜ਼ਮ ਹੋ ਜਾਂਦਾ ਹੈ, ਲੇਕਿਨ ਇਹਨਾਂ ਨੇ ਕਿਹਾ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
1: ਮਿਹਦੇ ਦਾ ਕਿਸੇ ਕਿਸਮ ਦਾ ਕੋਈ ਵੀ ਮਸਲਾ ਹੋਇਆ, ਅੱਲਾਹ ਤਾਲਾ ਦੇ ਫਜ਼ਲ ਨਾਲ ਉਹ ਵੀ ਠੀਕ ਹੋ ਜਾਂਦਾ ਹੈ। ਤੁਹਾਡੀ ਮੈਂ ਐਂਡੋਸਕੋਪੀ ਦੀ ਰਿਪੋਰਟ ਦੇਖੀ ਸੀ, ਉਹਦੇ 'ਚ ਅਲਸਰ ਆਏ ਹੋਏ ਸਨ ਤੁਹਾਨੂੰ, ਅਤੇ ਉਹਦੀ ਵਜ੍ਹਾ ਨਾਲ ਤੁਸੀਂ ਕਾਫ਼ੀ ਪਹਿਲੇ ਵੀ ਦਵਾਈਆਂ ਖਾਧੀਆਂ ਸੀ, ਲੇਕਿਨ ਤੁਹਾਡੇ ਸਾਡੀ ਦਵਾਈ ਦੇ ਨਾਲ ਤੁਹਾਡਾ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਅਤੇ ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200, ਇਹ 5 ਕਤਰੇ ਤੁਸੀਂ ਸੁਬਹਾ ਸ਼ਾਮ ਪੀਣੇ ਨੇ। ਇਹ ਦਵਾਈ ਤੁਸੀਂ ਬਾਜ਼ਾਰੋਂ ਲੈ ਕੇ ਵੀ ਪੀ ਸਕਦੇ ਹੋ। ਅਤੇ ਮਿਹਦੇ ਦੇ ਵਿੱਚ ਜਲਨ ਹੋਵੇ, ਅਲਸਰ ਹੋਵੇ, ਜਾਂ ਮਿਹਦੇ 'ਚ ਫਾਰਾ ਹੋਵੇ, ਗੈਸ ਹੋਵੇ, ਭੁੱਖ ਘੱਟ ਲੱਗਦੀ ਹੋਵੇ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕਬਜ਼ ਵਾਸਤੇ ਵੀ ਇਹ ਦਵਾਈ ਬੜੀ ਅੱਛੀ ਹੈ, ਇਹ ਤੁਸੀਂ ਇਸਤੇਮਾਲ ਕਰੋ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ 1 ਮਹੀਨਾ ਤੁਸੀਂ ਕਰਨੀ ਹੈ, ਇਨਸ਼ਾਅੱਲਾ ਮਿਹਦਾ ਤੁਹਾਡਾ ਮਜ਼ੀਦ ਠੀਕ ਹੋ ਜਾਏਗਾ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਹਾਫਜ਼ਾਬਾਦ ਤੋਂ ਰਿਹਾਨ ਸਾਹਿਬ ਨੇ। ਇਹ ਕਹਿੰਦੇ ਨੇ ਕਿ ਮੇਰੇ ਬੱਚੇ ਨੂੰ ਪੈਦਾਇਸ਼ੀ ਤੌਰ 'ਤੇ ਅੰਧਰਾਤੇ ਦਾ ਮਸਲਾ
1: ਜੀ,
0: ਔਰ ਇਸ ਤੋਂ ਇਲਾਵਾ ਰੋਸ਼ਨੀ 'ਚ ਉਹਨੂੰ ਕੋਈ ਚੀਜ਼ ਨਜ਼ਰ ਆ ਜਾਂਦੀ ਹੈ ਰਾਤ ਦੇ ਟਾਈਮ, ਇਸ ਤਰ੍ਹਾਂ ਉਹਨੂੰ ਨਜ਼ਰ ਵੀ ਬਹੁਤ ਵੀਕ ਹੈ ਔਰ ਬੱਚਾ ਖੁਦ ਵੀ ਕਮਜ਼ੋਰ ਹੈ। ਇਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਕੋਲੋਂ ਚੈੱਕ ਕਰਵਾਉਣ ਤੋਂ ਬਾਅਦ ਦਵਾਈ ਲੈ ਕੇ ਗਿਆ ਸੀ, ਮੇਰੇ ਬੱਚੇ ਨੂੰ ਹੁਣ ਕਾਫ਼ੀ ਰੋਸ਼ਨੀ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੇ ਕਿਹਾ ਕਿ ਮਜ਼ੀਦ ਬੱਚੇ ਦੀ ਸਿਹਤ ਵਾਸਤੇ ਔਰ ਨਜ਼ਰ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰ ਦਿਓ।
1: ਅੰਦਰਾਤਾ ਜਿਹੜਾ ਇਹ ਵੀ ਆਮ ਤੌਰ 'ਤੇ ਮਰੂਸੀ ਮਰਜ਼ ਹੈ, ਖਾਨਦਾਨ ਦੇ ਵਿੱਚ ਮੀਆਂ ਬੀਵੀ ਅਗਰ ਆਪਸ 'ਚ ਕਜ਼ਨ ਨੇ ਤਾਂ ਅੱਗੇ ਔਲਾਦ ਨੂੰ ਹੋ ਸਕਦਾ ਹੈ। ਅੰਦਰਾਤੇ ਦੇ ਵਿੱਚ ਆਮ ਤੌਰ 'ਤੇ ਰਾਤ ਨੂੰ ਮਰੀਜ਼ ਨੂੰ ਨਜ਼ਰ ਨਹੀਂ ਆਉਂਦਾ, ਜਿਸ ਵੇਲੇ ਹਨੇਰਾ ਹੁੰਦਾ ਹਨੇਰੇ 'ਚ ਬਿਲਕੁਲ ਨਜ਼ਰ ਨਹੀਂ ਆਉਂਦਾ, ਜਾਂ ਮਾਮੂਲੀ ਨਜ਼ਰ ਆਉਂਦਾ ਹੈ, ਇਸ ਚੀਜ਼ ਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ। ਅਤੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਹੋਮਿਓਪੈਥਿਕ ਦੇ ਵਿੱਚ ਬੜਾ ਮੁਅੱਸਰ ਇਲਾਜ ਮੌਜੂਦ ਹੈ। ਅਤੇ ਦਵਾਈ ਤੁਹਾਨੂੰ ਅਜੇ ਲੰਬਾ ਅਰਸਾ ਖਾਣੀ ਪਏਗੀ। ਤੁਹਾਡੀ ਦਵਾਈ ਹੈ ਜੀ China 30, ਇਹ 5 ਕਤਰੇ ਸੁਬਹਾ ਸ਼ਾਮ ਪੀਣੇ ਨੇ ਤੁਸੀਂ। ਅਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, VP ਕਰ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਉਸ ਤੋਂ ਬਾਅਦ ਦੇਖਾਂਗੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ, ਇਹਨਾਂ ਨੂੰ ਨਾ 2-3 ਮਸਲੇ ਨੇ
1: ਜੀ।
0: ਇਹ ਮੁਰੀਦ ਕੇ ਤੂੰ ਤੈਯਬ ਸਾਹਿਬ ਨੇ ਮੈਸੇਜ ਕੀਤਾ ਹੈ, ਉਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਵੀ ਮਸਲਾ ਹੈ, ਇਸ ਤੋਂ ਇਲਾਵਾ ਇਹਨਾਂ ਤਬੀਅਤ ਸੁਸਤ ਰਹਿੰਦੀ ਹੈ, ਥਕਾਵਟ, ਇਹਨਾਂ ਨੂੰ ਇਹਦੇ ਨਾਲ ਬਲੱਡ ਪ੍ਰੈਸ਼ਰ ਦਾ ਵੀ ਮਸਲਾ ਹੈ। ਔਰ ਇਹਨਾਂ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦੋਨਾਂ ਮਸਲਿਆਂ ਵਾਸਤੇ ਦਵਾਈ ਲੈ ਕੇ ਗਿਆ ਸੀ, ਹੈਪਾਟਾਈਟਸ ਦੀ ਇਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਤਾਂ ਕਿ ਮੈਂ ਬਲੱਡ ਪ੍ਰੈਸ਼ਰ ਦੀ ਵੀ ਦਵਾਈ ਖਾਂਦਾ ਰਹਾਂ।
1: ਇਹ ਅੱਲਾਹ ਤਾਲਾ ਦੇ ਫਜ਼ਲ ਨਾਲ ਹੈਪਾਟਾਈਟਸ ਬਲੱਡ ਪ੍ਰੈਸ਼ਰ ਜਿਹੜਾ ਇਹਦੀ ਵੀ ਦਵਾਈ ਤੁਹਾਨੂੰ ਮੈਂ ਭੇਜ ਰਿਹਾ, ਲੇਕਿਨ ਤੁਸੀਂ ਬਿਹਤਰ ਹੈ ਇੱਕ ਦਫ਼ਾ ਦੁਬਾਰਾ ਆ ਕੇ ਚੈੱਕ ਕਰਾਓ, ਮੈਂ ਰਿਪੋਰਟ ਤੁਹਾਡੀ ਨੈਗੇਟਿਵ ਹੋ ਗਈ ਹੈ, ਕਿਉਂਕਿ ਤੁਹਾਡਾ PCR ਕਰਵਾਇਆ ਸੀ, ਉਹਦੇ ਵਿੱਚ ਜਿਹੜਾ ਨਾ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ। ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਮਰਜ਼ ਠੀਕ ਹੋ ਚੁੱਕਿਆ ਹੈ। ਸਫੇਦ ਇੱਕ ਯਰਕਾਨ ਹੋਵੇ, ਪੀਲਾ ਯਰਕਾਨ ਹੋਵੇ, ਜਾਂ ਹੈਪਾਟਾਈਟਸ B, C, ਇਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਨਮਕ ਦਾ ਪਰਹੇਜ਼ ਅਤੇ ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ ਦੁਬਾਰਾ, ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮੈਂ ਦੇਖਣਾ ਚਾਹੁੰਦਾ ਰਿਪੋਰਟਾਂ ਤੁਹਾਡੀਆਂ ਦੁਬਾਰਾ, ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ
0: ਜੀ। ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਖਲੀਲ ਸਾਹਿਬ ਨੇ। ਇਹ ਵੀ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਔਰ ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦਾ ਮਸਲਾ, ਇਸ ਹਿਸਾਬੀ ਕਮਜ਼ੋਰੀ ਵੀ ਸੀ ਇਹਨਾਂ ਨੂੰ। ਇਹਨਾਂ ਲਿਖਿਆ ਹੈ ਕਿ ਮੇਰੇ ਸ਼ੂਗਰ ਕੰਟਰੋਲ ਹੈ। ਇਹਨਾਂ ਨੇ ਮਜ਼ੀਦ ਦਵਾਈ ਵਾਸਤੇ ਤੁਹਾਨੂੰ ਮੈਸੇਜ ਕੀਤਾ ਹੈ। ਇਹ ਕਹਿੰਦੇ ਨੇ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਬਿਲਕੁਲ ਚੱਲ ਫਿਰ ਵੀ ਨਹੀਂ ਸਕਦਾ, ਸਾਬੀ ਕਮਜ਼ੋਰੀ ਮੈਨੂੰ ਬਹੁਤ ਜ਼ਿਆਦਾ ਸੀ ਸ਼ੂਗਰ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਵੀ ਮੇਰਾ ਕੰਟਰੋਲ ਹੈ। ਮਜ਼ੀਦ ਇਹਨਾਂ ਨੇ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ ਹੈ।
1: ਹਾਂਜੀ, ਸ਼ੂਗਰ ਦੀ ਵਜ੍ਹਾ ਨਾਲ ਬੰਦਿਆਂ ਨੂੰ ਅਕਸਰ ਆਸਤਾ ਆਸਤਾ ਸਾਬੀ ਕਮਜ਼ੋਰ ਹੋ ਜਾਂਦੀ ਹੈ, ਲੇਕਿਨ ਹੋਮਿਓਪੈਥੀ ਬੜੀ ਸੁਪਰ ਪਾਵਰ ਦਵਾਈਆਂ ਨੇ ਜਿਹਦੇ ਨਾਲ ਇਹ ਮਰਜ਼ ਵੀ ਠੀਕ ਹੋ ਜਾਂਦੇ। ਕਮਜ਼ੋਰੀ, ਥਕਾਵਟ, ਸਾਬੀ ਕਮਜ਼ੋਰੀ, ਇਹ ਸ਼ੂਗਰ ਦੀ ਵਜ੍ਹਾ ਨਾਲ ਤੁਹਾਨੂੰ ਇਹ ਮਸਲਾ ਹੋ ਰਿਹਾ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਸੀਂ ਤੁਹਾਨੂੰ ਦਵਾਈ ਮਜ਼ੀਦ ਇੱਕ ਮਹੀਨਾ ਹੋਰ ਖਾਣੇ ਪੈਣੀ ਹੈ, ਇਨਸ਼ਾਅੱਲਾ ਇਹਦੇ ਨਾਲ ਤੁਹਾਡਾ ਮਜ਼ੀਦ ਤੁਹਾਡੀ ਸਾਬੀ ਕਮਜ਼ੋਰੀ ਠੀਕ ਹੋ ਜਾਏਗੀ, ਅਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਇੱਕ ਮਹੀਨਾ ਇਸਤੇਮਾਲ ਕਰੋ
0: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਸ਼ਾਜ਼ੀਆ ਬੀਬੀ ਨੇ ਕੀਤਾ ਹੈ। ਉਹ ਲਿਖਦੀਆਂ ਨੇ ਕਿ ਮੇਰੀ ਗਰਦਨ ਦੇ ਦੋ ਮੋਹਰੇ ਖਰਾਬ ਹੋ ਗਏ
1: ਜੀ,
0: ਇਸ ਤੋਂ ਇਹਦੀ ਵਜ੍ਹਾ ਤੋਂ ਉਹਨਾਂ ਨੂੰ ਚੱਲਣਾ ਫਿਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਕਾਰ ਦਾ ਕੰਮ ਕਰਨਾ ਬਹੁਤ ਜ਼ਿਆਦਾ। ਇਹ ਕਹਿੰਦੇ ਨੇ ਕਿ ਮੈਂ ਕਿਸਮ ਦੀ ਬੇਕਾਰ ਹੀ ਹੋ ਗਈ ਸਾਂ, ਉੱਠਣਾ ਬੈਠਣਾ ਬਹੁਤ ਮੁਸ਼ਕਿਲ ਸੀ, ਅਕਸਰ ਹੱਡੀਆਂ 'ਚ ਗੋਡਿਆਂ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ 2 ਮਹੀਨੇ ਤੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਕਾਫ਼ੀ ਬਿਹਤਰ ਹਾਂ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਕਿਹਾ ਹੈ।
1: ਹਾਂਜੀ, ਮੋਹਰਿਆਂ ਦਾ ਵੀ ਤੁਹਾਡੀ ਮੈਂ ਪਹਿਲੇ ਜਿਸ ਵੇਲੇ ਆਇਆ ਤੁਸੀਂ MRI ਰਿਪੋਰਟ ਦੇਖੀ ਸੀ, ਅਤੇ ਉਹਦੇ 'ਚ ਮੋਹਰਿਆਂ 'ਚ ਕਾਫ਼ੀ ਮਸਲਾ ਸੀ, ਤੁਹਾਡੇ ਗੈਪ ਆਇਆ ਹੋਇਆ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ। ਇੱਕ ਮਹੀਨਾ ਦਵਾਈ ਖਾਣ ਨਾਲ ਹੀ ਤੁਹਾਡੇ ਮੋਹਰੇ ਕਾਫ਼ੀ ਠੀਕ ਹੋ ਗਏ ਨੇ, ਦਰਦ ਵੀ ਤੁਹਾਡੀ ਖਤਮ ਹੋ ਗਈ ਹੈ, ਲੇਕਿਨ ਮਜ਼ੀਦ ਤੁਸੀਂ ਦਵਾਈ ਅਜੇ 2-3 ਮਹੀਨੇ ਖਾਣੀ ਹੈ ਤਾਂ ਕਿ ਅੱਛੀ ਤਰ੍ਹਾਂ ਤੁਹਾਡੀਆਂ ਹੱਡੀਆਂ ਬਿਹਤਰ ਹੋ ਜਾਣ, ਅਤੇ ਚਾਵਲਾਂ ਦਾ ਵੱਡੇ ਛੋਟੇ ਗੋਸ਼ਤ ਦਾ ਤੁਸੀਂ ਪਰਹੇਜ਼ ਰੱਖੋ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰੋ
0: ਜੀ। ਸਾਮਿਨ, ਆਖਰ 'ਤੇ ਡਾਕਟਰ ਸਾਹਿਬ ਦਾ ਫੋਨ ਨੰਬਰ, ਉਹਨਾਂ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860 ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਰਾਏਵਿੰਡ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਹੈ ਔਰ ਇਸ ਤੋਂ ਇਲਾਵਾ ਮੈਨੂੰ ਅਸਾਬੀ ਕਮਜ਼ੋਰੀ ਹੈ, ਥਕਾਵਟ ਰਹਿੰਦੀ ਹੈ, ਅਕਸਰ ਮੈਨੂੰ ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਨਾਲ ਮੇਰਾ ਅਕਸਰ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਲੇਕਿਨ ਮਜ਼ੀਦ ਤੁਸੀਂ ਮੈਨੂੰ ਦਵਾਈ ਸ਼ੂਗਰ ਦੀ ਇਰਸਾਲ ਕਰ ਦਿਓ।
1: ਹਾਂਜੀ, ਸ਼ੂਗਰ ਵਾਸਤੇ ਅਸੀਂ ਦਵਾਈ ਤੁਹਾਨੂੰ ਭੇਜ ਰਹੇ ਹਾਂ, ਅੱਲਾਹ ਤਾਲਾ ਦੇ ਫਜ਼ਲ ਨਾਲ ਜਿਹੜੀ ਸ਼ੂਗਰ ਦੀ ਸਾਡੀ ਦਵਾਈ, ਇਹਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਇਹ ਦਵਾਈ ਤੁਸੀਂ ਖਾਂਦੇ ਰਹੋ, ਤੁਹਾਡੀ ਦਵਾਈ ਹੈ ਜੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਇਹਦੇ ਨਾਲ ਤੁਹਾਡੀ ਦੂਸਰੀ ਦਵਾਈ ਹੈ ਜੀ ਏਸਡ ਫਾਸ ਮਦਰ ਟਿੰਕਚਰ, ਇਹ ਵੀ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਅਤੇ ਕੋਸ਼ਿਸ਼ ਕਰਿਆ ਕਰੋ ਸ਼ੂਗਰ ਵਾਸਤੇ ਪੈਦਲ ਚੱਲਿਆ ਕਰੋ ਰੋਜ਼ਾਨਾ, ਕਮ ਅਜ਼ ਕਮ 20 ਮਿੰਟ ਪੈਦਲ ਚੱਲੋ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ, ਕਮ ਅਜ਼ ਕਮ 8 ਗਲਾਸ ਪਾਣੀ ਪੀਓ, ਅਤੇ ਇਹਦੇ ਨਾਲ ਇਨਸ਼ਾਅੱਲਾ ਤੂੰ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਠੰਡਾ ਪੀਣ ਦੀ ਬਜਾਏ ਤਾਜ਼ਾ ਪਾਣੀ ਪੀਓ, ਜਾਂ ਗਰਮ ਥੋੜ੍ਹਾ ਜਿਹਾ ਹੋ ਜਾਏ ਜ਼ਿਆਦਾ ਬਿਹਤਰ ਹੈ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ, ਮਜ਼ੀਦ ਤੁਸੀਂ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ
0: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸੈਂਡ ਕੀਤਾ ਹੈ ਲਾਹੌਰ ਤੋਂ ਰਿਹਾਨਾ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ 38 ਸਾਲ ਉਮਰ ਹੈ, ਇਹਨਾਂ ਨੂੰ ਦਮੇ ਦਾ ਮਸਲਾ ਸੀ, ਅਕਸਰ ਸਾਹ ਖਰਾਬ ਹੋ ਜਾਂਦਾ ਸੀ। ਅੱਜ ਕੱਲ੍ਹ ਉਹ ਦੂਸਰਾ ਮਸਲਾ ਵਬਾ ਜਿਹੜੀ ਚੱਲੀ ਹੈ ਕਰੋਨਾ, ਉਹਦੇ ਵੀ ਵਜ੍ਹਾ ਹੈ ਨੇ ਕਿ ਉਹ ਇਨਫੈਕਸ਼ਨ ਹੋ ਜਾਂਦੀ ਹੈ ਲੋਕਾਂ ਨੂੰ। ਲਿਖਦੀਆਂ ਨੇ ਕਿ ਮੈਂ ਦਮੇ ਦੀ ਦਵਾਈ ਤੁਹਾਡੇ ਕੋਲੋਂ ਲੈ ਕੇ ਗਈ ਸਾਂ, ਮੇਰਾ ਦਮਾ ਹੁਣ ਠੀਕ ਹੈ, ਸਾਹ ਵੀ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਮਜ਼ੀਦ ਪਰਹੇਜ਼ ਵੀ ਦੱਸ ਦਿਓ ਤਾਂ ਕਿ ਅੱਗੋਂ ਤੋਂ ਮੈਂ ਇਸ ਬਿਮਾਰੀ ਤੋਂ ਬਚੀ ਰਵਾਂ।
1: ਹਾਂਜੀ, ਦਮਾ ਐਲਰਜੀ ਜਿਹੜੀ ਹੈ ਇਹਦੇ ਨਾਲ ਸਾਹ ਅਕਸਰ ਖਰਾਬ ਹੋ ਜਾਂਦਾ ਹੈ, ਅਤੇ ਇਹ ਸਾਹ ਦੀ ਵਜ੍ਹਾ ਨਾਲ ਇਹਨੂੰ ਅਸੀਂ ਦਮਾ ਕਹਿੰਦੇ ਹਾਂ। ਕੱਟੇ ਮਿੱਟੀ ਨਾਲ, ਗਰਦੋ ਗੁਬਾਰ ਨਾਲ ਵੀ ਹੁੰਦਾ, ਕੁਝ ਲੋਕਾਂ ਨੂੰ ਪੋਲਨ ਐਲਰਜੀ ਹੁੰਦੀ ਹੈ, ਅਤੇ ਇਹਦੇ ਵਾਸਤੇ ਲੱਸੀ, ਦਹੀਂ, ਚਾਵਲਾਂ ਦਾ ਤੁਸੀਂ ਪਰਹੇਜ਼ ਰੱਖੋ, ਅਤੇ ਕੋਸ਼ਿਸ਼ ਕਰਿਆ ਕਰੋ ਮੂੰਹ 'ਤੇ ਮਾਸਕ ਪਾ ਕੇ ਰੱਖੋ, ਕਿਉਂਕਿ ਕੁਝ ਲੋਕਾਂ ਨੂੰ ਦਮਾ ਜਿਹੜਾ ਕੱਟੇ ਮਿੱਟੀ ਨਾਲ ਹੁੰਦਾ ਹੈ, ਅਤੇ ਇਹ ਤੁਸੀਂ ਪਰਹੇਜ਼ ਵੀ ਕਰੋ, ਲੱਸੀ, ਦਹੀਂ, ਚਾਵਲ ਵਗੈਰਾ ਦਾ ਤੁਸੀਂ ਪਰਹੇਜ਼ ਕਰੋ। ਦਮੇ ਵਾਸਤੇ ਤੁਹਾਡੀ ਦਵਾਈ ਹੈ ਜੀ ਆਰਸੈਨਿਕ 30, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ, ਅਤੇ ਇਹਦੇ ਨਾਲ ਇਨਸ਼ਾਅੱਲਾ ਤੁਹਾਡਾ ਦਮਾ ਸਾਹ ਠੀਕ ਹੋ ਜਾਏਗਾ, ਲੇਕਿਨ ਇਹ ਦਵਾਈ ਤੁਹਾਨੂੰ ਕਮ ਅਜ਼ ਕਮ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
0: ਜੀ। ਸਾਮੇਨ, ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300-44-1-3-8-6-0। 0 ਯਾਨੀ 0-344-13-860 ਇਹਦੇ ਨਾਲ ਹੀ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਅਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
1: ਅੱਲਾਹ ਹਾਫਿਜ਼।

0: The biggest FM radio network of Pakistan. Tune in to the one above, FM 101.
1: For latest news headlines, after every 1 hour, tune into FM 101, the channel of Radio Pakistan. Radio Pakistan.
2: तेरह जून पीसी होटल लाहौर आइए और दें अल-शिफा ट्रस्ट आई अस्पताल का साथ किसी की ज़िंदगी का अंधेरा हमेशा के लिए मिटाने में अपना हिस्सा डालें मज़ीद मालूमात टिकट और टेबल की बुकिंग के लिए अभी हमारी वेबसाइट विज़िट करें www.alshifaeye.org
3: खानदान में किसी फर्द की वफात बिलाशुबा एक सानिया है लेकिन मरहूम का शनाख्ती कार्ड मनसूख कराना बहरहाल ज़रूरी है ताकि उसके गलत इस्तेमाल की रोकथाम हो और विरासत की तकसीम में कोई परेशानी ना हो याद रखें नादरा यूनियन काउंसिल में इंदराज की बुनियाद पर मतवफी का शनाख्ती कार्ड मंसूख करता है और आपको उन तमाम मराहिल की तकमील में हर मुमकिन मावनत फराहम करता है नादरा ने यूनियन काउंसिल में वफात का इंदराज आसान बनाने के लिए पाकिस्तान भर के अस्पतालों में जदीद तरीन डेथ नोटिफिकेशन टूल्स फराहम कर दिए हैं हस्पताल में अपने खानदान के किसी फर्द की वफात पर अपना और मतवफी का शनाख्ती कार्ड लेकर हस्पताल में मौजूद रजिस्ट्रेशन काउंटर पर तशरीफ ले जाएं और वफात का इंदराज करने के बाद रसीद हासिल करें इसके साथ ही आपको दिए गए नंबर पर नादरा की जानिब से SMS रसीद भी मौसूल हो जाएगी वफात के 30 दिन के अंदर हस्पताल की रसीद के हमरा अपनी यूनियन काउंसिल में तशरीफ लाएं और वफात का इंदराज कराने के बाद डेथ सर्टिफिकेट हासिल करें इसके बाद नादरा दफ्तर तशरीफ लाएं और मतवफी का शनाख्ती कार्ड मंसूख कराएं। नादरा की पाक आईडी मोबाइल ऐप के जरिए आप यूनियन काउंसिल से डेथ सर्टिफिकेट और नादरा से बेफॉर्म घर बैठे भी बनवा सकते हैं नादरा आपकी शनाख्त आपकी पहचान
4: जब किसी मुल्क में आबादी वसाइल से ज्यादा हो तो वहाँ मौशरती बिगाड़ पैदा होता है
5: पाकिस्तान को भी आबादी में इजाफे की वजह से मुश्किलात का सामना है
6: जबकि आबादी में ये बेहंगम इजाफा माओं और बच्चों की सेहत के लिए भी खतरनाक है
7: ये वक्त है कि हम सब अपनी जिम्मेदारी निभाएं और खानदानी मंसूबा बंदी से आने वाला कल रोशन बनाएं।
8: हमारा दीन इस्लाम हमें अपने वसाइल के मुताबिक जिंदगी गुजारने और कुंबे की तश्कील में जिम्मेदाराना रवैया अपनाने की तलकीन करता है
9: कुंबे की तश्कील में बच्चों की ज्यादा तादाद को नहीं बल्कि बाहमी मशावरत से माँ और बच्चों की सेहत को तरजीह दें।
10: खानदानी मंसूबा बंदी और सेहत से मुतालिक मुफ्त मशवरों और सहूलियात के लिए महकमा सेहत और आबादी के करीबी मराकज पर तशरीफ लाएं या हेल्पलाइन 1033 पर कॉल करें मतवाजन खानदान खुशहाल पाकिस्तान महकमा सेहत और आबादी हुकूमत पंजाब
2: सोचिए जब दुनिया सुनाई तो दे मगर दिखाई ना दे लाहौर जहाँ हर गली में एक कहानी है लेकिन कुछ आंखें ऐसी भी हैं जिनकी रोशनी धुंधला चुकी है लेकिन अब नहीं 13 जून अल-शिफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में
11: सोनी पैन प्रवते मेरे बुजुर्गो तुहाडी पैन साइमा तुहाडे सारेयां दी खिदमत विच बहुत बहुत सलाम ते बेशुमार दुआवां दा हदिया पेश कर दिए ते उम्मीद कर दी है कि तुसी इस प्रोग्राम दे जरिए तिब्बी रहनुमाई हासिल करके खुशगवार जिंदगी गुजार रहे होवोगे सोने पैन प्रो इस प्रोग्राम दा बुनियादी मकसद तुहानू सेहतमंद जिंदगी फराहम करना है ते इस मकसद लई साडे प्रोग्राम विच तशरीफ लियांदे ने साडे मुल्क दे बहुत ही मशहूर ते मन्ने तन्ने हर्बल फिजिशियन जनाब प्रोफेसर सुलेमान साहब सोने पैन प्रो आलमी शोहरत याफ्ता मौले जनाब प्रोफेसर सुलेमान साहब साडे स्टूडियो विच तशरीफ लिया चुके ने लेकिन जनाब तुसी पहला नोट फरमाओ साडा पता ताकि तुसी आप भी प्रोफेसर सुलेमान साहब नूं बराए रास्त मिल सको ते लिख सको ईमेल्स ते SMS सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर फोन नंबर 042-377-27160 यानी 042-377-2716 मोबाइल नंबर है 03004142608 यानी 03004142608 8 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਖਸੂਸੀ ਤਵੱਜੋ ਫਰਮਾਓ ਤੇ ਤਿਆਰ ਹੋ ਜਾਓ, ਕਿਉਂਕਿ ਹੁਣ ਮਿਲਨੇ ਆ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਤੇ ਅਵਾਰਡੀ ਆਫ ਦਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਵੈਲਕਮ ਜੀ ਆਇਆਂ ਨੂੰ ਤੇ ਖੁਸ਼ ਆਮਦੀਦ ਕਹਿੰਦੀ ਹਾਂ, ਤੇ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਸ਼ੁਮਾਰ ਤਿੱਬੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ।
12: ਸਹਿਮਾ ਜੀ, ਇਹ ਤੇ ਮੇਰਾ ਤਿੱਬੀ ਫਰੀਜ਼ਾ ਹੈ ਤੇ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਜ਼ਰੀਏ ਦੁਖੀ ਮਰੀਜ਼ਾਂ ਦੀ ਖਿਦਮਤ ਕਰ ਰਿਹਾ ਵਾਂ।
11: ਸੁਲੇਮਾਨ ਸਾਹਿਬ, ਇਹ ਤੇ ਤੁਹਾਡੀ ਇਨਕਸਾਰੀ ਹੈ, ਜਜ਼ਾਕੱਲਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਇਬਤਦਾ ਹੁੰਦੀ ਹੈ SMS ਨਾਲ, ਜਿਹਦੇ ਵਿੱਚ ਦੁਆਵਾਂ ਦੇ ਅਨਮੋਲ ਗੁਲਦਸਤੇ ਪੇਸ਼ ਕੀਤੇ ਗਏ ਨੇ।
12: ਜੀ ਜੀ,
11: ਇਹ SMS ਆਬਿਦ ਸ਼ੇਖ ਸਾਹਿਬ ਨੇ ਲਿਖੀ ਹੈ। ਕਹਿੰਦੇ ਨੇ ਕਿ ਮੈਂ ਤੁਹਾਡੇ ਲਈ ਜਿੰਨੀ ਵੀ ਦੁਆ ਕਰਾਂ ਉਹ ਘੱਟ ਹੈ, ਕਿਉਂਕਿ ਤੁਸੀਂ ਮੇਰੇ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ।
12: ਸ਼ੁਕਰੀਆ।
11: ਤੁਹਾਡੇ ਇਲਾਜ ਨੇ ਮੇਰੇ ਬੇਰੌਣਕ ਘਰ ਨੂੰ ਰੌਣਕ ਤੇ ਖੁਸ਼ੀਆਂ ਦਾ ਗਹਿਵਾਰਾ ਬਣਾ ਦਿੱਤਾ ਹੈ।
12: ਜੀ
11: ਸੁਲੇਮਾਨ ਸਾਹਿਬ, ਤੁਹਾਡੇ ਇਲਾਜ ਨੇ ਮੈਨੂੰ ਬੇਔਲਾਦੀ ਦੇ ਤਾਨੇ ਤੋਂ ਨਜਾਤ ਦਵਾਈ ਹੈ ਤੇ ਅੱਲਾਹ ਪਾਕ ਨੇ ਸਾਨੂੰ ਆਪਣੀ ਰਹਿਮਤ ਨਾਲ ਖੁਸ਼ੀ ਦੀ ਖਬਰ ਦਿੱਤੀ ਹੈ। ਸੁਲੇਮਾਨ ਸਾਹਿਬ, ਮੈਂ ਸਾਰੀ ਉਮਰ ਤੁਹਾਨੂੰ ਦੁਆਵਾਂ ਦਵਾਂਗਾ ਕਿ ਅੱਲਾਹ ਪਾਕ ਤੁਹਾਡੇ ਮਰਤਬੇ ਤੇ ਮਕਾਮ ਨੂੰ ਹਮੇਸ਼ਾ ਬੁਲੰਦ ਰੱਖੇ ਤੇ ਜਿਸ ਤਰ੍ਹਾਂ ਮੈਨੂੰ ਬੇਔਲਾਦੀ ਤੋਂ ਨਜਾਤ ਮਿਲੀ ਹੈ, ਅੱਲਾਹ ਪਾਕ ਹਰ ਮਰੀਜ਼ ਨੂੰ ਇੰਜ ਹੀ ਸਾਹਿਬੇ ਔਲਾਦ ਕਰੇ। ਆਮੀਨ। ਵਾਹ ਜੀ ਵਾਹ ਸੁਲੇਮਾਨ ਸਾਹਿਬ।
12: ਮੁਹਤਰਮ ਅਬਦ ਭਾਈ, ਮੈਂ ਸੋਹਣੇ ਰੱਬ ਦਾ ਸ਼ੁਕਰ ਗੁਜ਼ਾਰ ਹਾਂ ਕਿ ਉਹਨੇ ਸਾਡੇ ਇਲਾਜ ਨੂੰ ਤੁਹਾਡੇ ਲਈ ਬਾਇਸੇ ਸ਼ਿਫਾ ਬਣਾਇਆ।
11: ਬਿਲਕੁਲ।
12: ਮੇਰੇ ਮੋਹਤਰਮ ਭਾਈ, ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕ ਕਬੂਲ ਫਰਮਾਓ। ਸੋਹਣਾ ਰੱਬ ਤੁਹਾਨੂੰ ਔਲਾਦ ਦੀ ਖੁਸ਼ੀਆਂ ਵਿਖਾਵੇ। ਆਮੀਨ, ਮੇਰੀ ਦਿਲੀ ਦੁਆ ਹੈ। ਮੇਰੇ ਭਾਈ, ਤੁਸੀਂ ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖਿਆ, ਜਿਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ।
11: ਜੀ ਮੋਹਤਰਮ ਆਬਿਦ ਸਾਹਿਬ, ਤੁਸੀਂ ਮੈਨੂੰ ਤੇ ਦੁਆਵਾਂ ਵਿੱਚ ਯਾਦ ਹੀ ਨਹੀਂ ਰੱਖਿਆ, ਹਾਲਾਂਕਿ ਮੈਂ ਹੀ ਤੁਹਾਡੀ ਈਮੇਲ ਸੁਲੇਮਾਨ ਸਾਹਿਬ ਨੂੰ ਪੜ੍ਹ ਕੇ ਸੁਣਾਈ ਸੀ। ਬਹਰਹਾਲ, ਮੇਰੇ ਵੱਲੋਂ ਵੀ ਸਿਹਤਯਾਬੀ ਦੀ ਮੁਬਾਰਕਬਾਦ ਕਬੂਲ ਕਰੋ ਤੇ ਇਸ ਖੁਸ਼ੀ ਚ ਕੋਈ ਜ਼ਬਰਦਸਤ ਜਿਹੀ ਪਾਰਟੀ ਹੋਣੀ ਚਾਹੀਦੀ ਹੈ ਤੇ ਪਾਰਟੀ ਵਿੱਚ ਮੈਨੂੰ ਜ਼ਰੂਰ ਬੁਲਾਉਣਾ ਹੁਣ।
12: ਵਾਹ ਵਾਹ ਸਹਿਮਾ ਜੀ, ਇਹਨੂੰ ਕਹਿੰਦੇ ਨੇ ਮਾਨ ਨਾ ਮਾਨ, ਮੈਂ ਤੇਰਾ ਮਹਿਮਾਨ।
11: ਸੁਲੇਮਾਨ ਸਾਹਿਬ, ਮਾਨ ਨਾ ਮਾਨ, ਤੂੰ ਮੇਰਾ ਮੇਜ਼ਬਾਨ, ਮੈਂ ਤੇ ਇਸ ਮੌਕੂਲੇ ਤੇ ਅਮਲ ਕਰਾਂਗੀ ਤਾਂ ਕਿ ਕੋਈ ਮੈਨੂੰ ਬਿਨ ਬੁਲਾਇਆ ਮਹਿਮਾਨ ਨਾ ਕਵੇ। ਸੁਲੇਮਾਨ ਸਾਹਿਬ, ਪੇਸ਼ ਹੈ ਅਗਲੀ ਈਮੇਲ ਜਿਹੜੀ ਨਾਸਰ ਖਾਨ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੈਂ ਕਾਲਜ ਦੀ ਹਾਕੀ ਟੀਮ ਦਾ ਖਿਲਾੜੀ ਹਾਂ, ਆਪਣੀ ਸਿਹਤ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਵਾ ਤੇ ਮੈਂ ਥੋੜੇ ਅਰਸੇ ਪਹਿਲੇ ਇੱਕ ਹੈਲਥ ਸਪਲੀਮੈਂਟ ਇਸਤੇਮਾਲ ਕੀਤਾ ਸੀ ਤਾਂ ਕਿ ਜਿਸਮ ਵਿੱਚ ਜ਼ਿਆਦਾ ਤਵਾਨਾਈ ਆ ਜਾਏ, ਲੇਕਿਨ ਉਹਦੇ ਨਾਲ ਮੈਨੂੰ ਯੂਰਨ ਪ੍ਰੋਬਲਮ ਹੋ ਗਈ ਜਿਹੜੀ ਹੁਣ ਵੀ ਬਰਕਰਾਰ ਹੈ, ਥੱਕਣ ਤੇ ਸੁਸਤੀ ਰਹਿੰਦੀ ਹੈ। ਬਰਾਏ ਮਿਹਰਬਾਨੀ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰੀ ਜਿਸਮਾਨੀ ਕਮਜ਼ੋਰੀ ਦੂਰ ਹੋ ਜਾਏ।
12: ਲੋ, ਮੈਂ ਆਪਣੇ ਬੇਟੇ ਹੋਰਾਂ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਤੁਸੀਂ ਇਕੱਲੇ ਹੀ ਨਹੀਂ ਬਲਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ। ਬੇਟਾ ਜੀ, ਤੁਹਾਨੂੰ ਵੀ ਉਸ ਗਲਤ ਦਵਾਈ ਦਾ ਰਿਐਕਸ਼ਨ ਹੋਇਆ ਹੈ ਜਿਹਦੇ ਨਾਲ ਤੁਹਾਡੇ ਲੀਵਰ ਤੇ ਮਸਾਨੀ ਨੂੰ ਨੁਕਸਾਨ ਪਹੁੰਚਿਆ ਹੈ, ਜਿਹੜੀ ਖਤਰਨਾਕ ਇਲਾਮਤ ਹੈ। ਇਹੋ ਜਿਹੀ ਹਾਲਤ ਵਿੱਚ ਸ਼ਦੀਦ ਅਸਾਬੀ ਕਮਜ਼ੋਰੀ ਮੁਸਤਕਬਲ ਵਿੱਚ ਜ਼ਿੰਦਗੀ ਦਾ ਸਕੂਨ ਖੋ ਲੈਂਦੀ ਹੈ। ਮੇਰੇ ਪਿਆਰੇ ਬੇਟੇ, ਤੁਸੀਂ ਇਨਸ਼ਾਅੱਲਾ ਠੀਕ ਹੋ ਜਾਓਗੇ, ਬਸ ਇੱਕ ਵਾਰੀ ਦਵਾਖਾਨੇ ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਮੌਜੂਦਾ ਕੈਫੀਅਤ ਨੂੰ ਆਪ ਦੇਖ ਸਕਾਂ ਤੇ ਤੁਹਾਡੇ ਤਬਈ ਮਜ਼ਾਜ ਤੋਂ ਆਗਾਹੀ ਹੋ ਸਕੇ
11: ਜੀ। ਬਿਲਕੁਲ।
12: ਤੇ ਫਿਰ ਉਹਦੇ ਮੁਤਾਬਕ ਹੀ ਕੋਈ ਦਵਾਈ ਤੁਹਾਨੂੰ ਤਜਵੀਜ਼ ਕਰ ਸਕਾਂ। ਬੇਟਾ ਜੀ, ਤੁਸੀਂ ਬਿਲਕੁਲ ਫਿਕਰ ਨਾ ਕਰੋ, ਮੇਰੇ ਕੋਲ ਤੇ ਇਹੋ ਜਿਹੇ ਮਰੀਜ਼ ਆਉਂਦੇ ਹੀ ਰਹਿੰਦੇ ਨੇ ਤੇ ਸੋਹਣੇ ਰੱਬ ਦੀ ਖਾਸ ਕਰ ਨਵਾਜ਼ੀ ਹੈ ਕਿ ਉਹਨਾਂ ਨੂੰ ਇਸ ਤਹਿਕੀਕੀ ਇਲਾਜ ਤੋਂ ਅਲਹਮਦੁਲਿਲਾ ਸ਼ਿਫਾਯਾਬੀ ਹੋਈ ਹੈ।
11: ਬਿਲਕੁਲ ਬਿਲਕੁਲ।
12: ਸੋਹਣਾ ਰੱਬ ਤੁਹਾਡੇ ਤੇ ਵੀ ਇਨਸ਼ਾਅੱਲਾ ਕਰਮ ਫਰਮਾਏਗਾ ਤੇ ਤੁਹਾਡੀ ਇਹ ਕਮਜ਼ੋਰੀ ਦੂਰ ਹੋ ਜਾਵੇਗੀ ਇਨਸ਼ਾਅੱਲਾ।
11: ਇਨਸ਼ਾਅੱਲਾ ਤਾਲਾ ਜੀ। ਜੀ ਭਾਈ ਸਾਹਿਬ, ਤੁਸੀਂ ਆਪਣੇ ਈਮੇਲ ਤੇ ਆਪਣੀ ਗਲਤੀ ਦਾ ਜਵਾਬ ਸੁਣਿਆ, ਹੁਣ ਇਹੋ ਜਿਹੀ ਗਲਤੀ ਨਹੀਂ ਕਰਨੀ ਤੇ ਚੁੱਪ ਕਰਕੇ ਇਲਾਜ ਕਰਵਾਉਣਾ ਤਾਂ ਕਿ ਗੁਜ਼ਸ਼ਤਾ ਗਲਤੀ ਦਾ ਉਪਾਰ ਹੋ ਸਕੇ। ਸੁਲੇਮਾਨ ਸਾਹਿਬ, ਇੰਟਰਵਲ ਹੋ ਗਿਆ, ਤੁਸੀਂ ਪਾਣੀ ਛਾਣੀ ਪੀਓ ਤੇ ਮੈਂ ਭੈਣ ਭਰਾਵਾਂ ਨੂੰ ਆਪਣਾ ਐਡਰੈਸ ਲਿਖਵਾਉਣੀ ਆ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਮੁਕੰਮਲ ਤਸ਼ਖੀਸ ਤੇ ਕਾਮਯਾਬ ਹਰਬਲ ਟ੍ਰੀਟਮੈਂਟ ਵਾਸਤੇ ਪਾਕਿਸਤਾਨ ਦੇ ਮੰਨੇ ਤੰਨੇ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ। ਸਾਡਾ ਪਤਾ ਤੇ ਫੋਨ ਨੰਬਰ ਬੜੀ ਇਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772716। 6 0 मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhana@gmail.com जी सुलेमान साहब मैं वापस आ गई।
12: अच्छा।
11: ते पेश करनी आ प्रोग्राम दा अगला एसएमएस जेड़ा सईद खान ने तहरीर कीता है।
12: जी।
11: फरमांदे ने के मैनू कुछ अरसे पहले गर्मी दी तकलीफ हो गई सी, हाथ पैर सड़दे सन, चेहरे दी रंगत जर्द हो गई सी, भुख कट गई सी
12: जी।
11: ते मुंह दा जायका कौड़ा हो गया सी। मैनू किसे ने एक सन्यासी बारे दस्या, मैं उना नू राबता कीता ते उना दस्या के मसाने दी गर्मी है। उन्हें दवाई दित्ती जिसदे इस्तेमाल तो बाद मैनू जिस्मानी कमजोरी दी तकलीफ हो गई, थकन सुस्ती ते नींद दी वजह तों बुरा हाल हो गया।
12: अच्छा।
11: जोड़ां ते कमर विच दर्द होण लग पिया, अखीर दवाई बंद कर दित्ती। मेहरबानी करके कोई दवाई तैयार कर दियो
12: जनाब सईद साहब। नॉन क्वालिफाइड बंदे दा इलाज फायदे दी बजाय जिंदगी लई खतरा बन सकदा है।
11: बिलकुल,
12: लिहाजा आइंदा एहो जिहा रिस्क नहीं लैणा। मेरे मोहतरम भाई, तानू एस तों पहला मसाने दी नहीं बल्कि जुफे जिगर दी शिकायत सी, जड़ी गलत तशखीस ते गलत दवाई तों बाद मजीद बिगड़ गई ते मौजूदा जिस्मानी कमजोरी भी गलत दवाई दा ही नतीजा है। मेरे मोहतरम भाई, याद रखो कि जिस्मानी कमजोरी बहुत सारे मसायल दा शिकार कर दिंदी है, लिहाजा इंदे इलाज च लापरवाही तुहाडे लई खतरनाक है। बेटा जी, इह सारा मसला इंशाल्लाह बिलकुल ठीक हो जाएगा। तुसीं इक वारी दवाखाने ते आ जाओ ताकि मैं तुहाडी कैफियत ते मजाज तों आगाह हो सकां ते उंदे मुताबिक ही दवाई तजवीज़ कीती जा सके। तुसीं परेशान ना होवो, मैं तुहाडा इलाज करांगा। सुणे रब दी करम नवाती नाल तुहाडी इह खामी ते तुहाडी कमजोरी बिलकुल दूर हो जाएगी ते इंशाल्लाह तुहाडे जिस्म विच ताकत ते तवानाई आ जाएगी
11: इंशाल्लाह ताला, इंशाल्लाह ताला। ते फिर सही साहब ओ सन्यासी नू लब लैणगे।
12: ठीक
11: जिदे इलाज नाल इन्हां नू प्रॉब्लम होई सी। क्यों सही साहब, हुण ते तुहानू नसीहत हो गई होवेगी कि पुट्ठा सिद्धा इलाज किन्ना खतरनाक हुंदा है। सुलेमान साहब
12: जी, जी
11: मैं ते हैरानी हुंदी है कि सेहत दे हवाले नाल लोकां दा रवैया किन्ना गैर जिम्मेदाराना है। हालांकि तुसी तकरीबन हर प्रोग्राम विच कोई ना कोई वार्निंग दिंदे हो कि गलत इलाज ते गलत दवाइयां तो बचो, फिर भी लोकी एहो जिहा रिस्क लै ही लैंदे ने। मैनूं लगदा है कि लोकी ज्यादा ही बहादुर हो गए ने।
12: समझ, ये बहादुरी नहीं बल्कि हमाकत है।
11: अच्छा।
12: जिहड़ी जिंदगी लई खतरा बन सकदी है। गलत दवाई दा पता उदों चलदा है जदों रिएक्शन सामने आंदा है
11: जी। बिल्कुल।
12: ते फिर होश आंदा है।
11: बिल्कुल। सुलेमान साहब, होश आंदा नहीं बल्कि होश उड़ जांदा।
12: बिल्कुल।
11: कि असीं की कर बैठे हां। ओ मिसाल मशहूर है ना कि राबिया जाने ते वापिया जाने। सुलेमान साहब, ईमेल आसिफ महमूद साहब ने तहरीर कीती है, कहंदे ने कि मेरी याददाश्त ते नजर बहुत कमजोर हो गई है, स्टडी करना वा ते इक चैप्टर भी याद नहीं हुंदा।
12: अच्छा।
11: अखां च पानी आंदा, रेशा केरे दी वजह नाल गले च खराश रहंदी है।
12: अच्छा।
11: ते रात नू साह लेना मुश्किल हो जांदा है। बराए करम कोई अच्छी जी दवाई पार्सल कर दियो।
12: मोहतरम आसफ भाई, नजर ते याददाश्त दी कमजोरी, वालां दा डिगना, वालां दा वक्त तो पहला सफेद होना, ये सब रेशे ते केरे दी ज्यादती दा नतीजा है।
11: ओहो।
12: मेरे मोहतरम भाई, ताडी बुनियादी प्रॉब्लम रेशे ते केरा है ते जदों तिकर इहदी रोकथाम नहीं होवेगी ताडी नजर ते याददाश्त ठीक नहीं हो सकदी।
11: बिल्कुल बिल्कुल।
12: मेरे मोहतरम भाई, मैं तुहाडे नाल मुखातब हो के कह रहा कि जिस्म विच रेशे ते बलगम दी ज्यादती जूफे जिगर दे बाइस हुंदी है, लिहाजा तुसी सुबह शाम वाक जरूर करो।
11: बिल्कुल।
12: चिकनाई वाले खाने, खास तौर ते बाजारी खाने ते खट्टी चीजा तो मुकम्मल परहेज करो।
11: बिल्कुल।
12: मैं तुहाडे लई जिहड़ी दवाई पार्सल कराई है ओह जिगर दे अफाल नूं मुनज़म करके रेशे ते केरे दी अफजाइश नूं रोकदी है।
11: बिल्कुल।
12: तुसी बड़ी पाबंदी नाल दवाई इस्तेमाल करनी है। सुने रब दी करम नवाजी नाल इंशाल्लाह तुसी बिल्कुल ठीक हो जाओगे
11: इंशाल्लाह ताला जी। इंशाल्लाह ताला जी। आसिफ साहब, तुसी सुलेमान साहब दी राय सुनी, हुण तुसी बड़ी तवज्जो नाल दवाई लैनी है, अल्लाह खैर करेगा। सुलेमान साहब
12: जी, जी
11: ऐ ते सी रेशा यानी बलगम। सुलेमान साहब, रेशा एक बीमारी भी ते हुंदी है ना।
12: सहमा जी, ओ रेशा नहीं बल्कि रशा हुंदा।
11: अच्छा
12: जी। ਜਿਹਦੇ ਚ ਮਰੀਜ਼ ਦਾ ਕੋਈ ਉਸ ਗੈਰ ਇਰਾਦੀ ਤੌਰ ਤੇ ਹਿਲਦਾ ਰਹਿੰਦਾ ਹੈ।
13: ਬਿਲਕੁਲ ਬਿਲਕੁਲ ਉਹੀ ਉਹੀ, ਸੋਰੀ ਜੀ ਸੋਰੀ ਜੀ, ਨਾਮ ਮਿਲਦੇ ਜੁਲਦੇ ਨੇ ਨਾ, ਐਸੇ ਲਈ ਰਾਂਗ ਨੰਬਰ ਮਿਲ ਗਿਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਰਿਆਜ਼ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੇਰੇ ਵਾਲਿਦ ਸਾਹਿਬ ਦੀ ਉਮਰ 58 ਸਾਲ ਹੈ, ਉਹਨਾਂ ਨੂੰ ਗੋਡਿਆਂ 'ਚ ਸ਼ਦੀਦ ਦਰਦ ਹੁੰਦਾ ਹੈ, ਤੁਰਿਆ ਫਿਰਿਆ ਨਹੀਂ ਜਾਂਦਾ, ਕੁਰਸੀ ਤੇ ਬੈਠ ਕੇ ਉੱਠਣਾ ਮੁਹਾਲ ਹੋ ਜਾਂਦਾ ਹੈ, ਗੋਡੇ ਤੇ ਅਕਸਰ ਸੂਜਨ ਆ ਜਾਂਦੀ ਹੈ, ਇਹਦੇ ਇਲਾਵਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ। ਬੜੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਇਸਤੇਮਾਲ ਕਰਾ ਚੁੱਕੇ ਹਾਂ, ਥੋੜਾ ਜਿਹਾ ਵਕਤੀ ਆਰਾਮ ਹੁੰਦਾ ਹੈ ਤੇ ਫੇਰ ਦਰਦ ਸ਼ੁਰੂ ਹੋ ਜਾਂਦਾ ਹੈ। ਮਿਹਰਬਾਨੀ ਕਰਕੇ ਕੋਈ ਆਪਣੀ ਤਜਰਬਾ ਸ਼ੁਦਾ ਦਵਾਈ ਪਾਰਸਲ ਕਰ ਦਿਓ।
12: ਰਿਆਜ਼ ਭਾਈ, ਸਾਡੇ ਮੁਲਕ ਵਿੱਚ ਇਹ ਬਿਮਾਰੀ ਬਹੁਤ ਹੀ ਆਮ ਹੈ, ਬਿਲਖਸੂਸ 45 ਸਾਲ ਦੀ ਉਮਰ ਤੋਂ ਬਾਅਦ ਅਕਸਰ ਲੋਕ ਇਸ ਬਿਮਾਰੀ ਵਿੱਚ ਮੁਬਤਲਾ ਹੋ ਜਾਂਦੇ ਨੇ ਤੇ ਇਹਦੀ ਅਹਿਮ ਤਰੀਨ ਵਜ੍ਹਾ ਮੁਰਗਨ ਗਜ਼ਾ, ਬਿਲਖਸੂਸ ਵੱਡੇ ਗੋਸ਼ਤ ਦਾ ਬਕਸਰਤ ਇਸਤੇਮਾਲ ਹੈ ਜਿਹੜਾ ਜਵਾਨੀ 'ਚ ਕੀਤਾ ਜਾਂਦਾ ਹੈ ਤੇ ਜਦੋਂ ਜ਼ਰਾ ਉਮਰ ਢਲਦੀ ਹੈ ਉਹਦੇ ਮਨਫੀ ਅਸਰਾਤ ਜ਼ਾਹਰ ਹੋਣ ਲੱਗ ਪੈਂਦੇ ਨੇ। ਮੇਰੇ ਮੋਹਤਰਮ ਭਾਈ, ਅਮਰਾਜ਼ਮ ਫਾਸਲ ਯਾਨੀ ਜੋੜਾਂ ਜਾਂ ਗੋਡਿਆਂ ਦੇ ਦਰਦ ਦੀ ਅਹਿਮ ਵਜ੍ਹਾ ਯੂਰਿਕ ਐਸਿਡ ਹੈ ਤੇ ਵੱਡੇ ਗੋਸ਼ਤ ਨਾਲ ਯੂਰਿਕ ਐਸਿਡ ਬਕਸਰਤ ਪੈਦਾ ਹੁੰਦਾ ਹੈ। ਤੁਸੀਂ ਉਹਨਾਂ ਦੇ ਗੋਡਿਆਂ ਤੇ ਰੋਗਨ ਦੇ ਸਤੂਨ ਦੀ ਮਾਲਿਸ਼ ਕਰੋ ਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਵੀ ਕਰੋ। ਸਰਦੀ ਦੇ ਮੌਸਮ ਵਿੱਚ ਗੋਡਿਆਂ ਨੂੰ ਮੌਸਮ ਦੀ ਸ਼ਿੱਦਤ ਤੋਂ ਮਹਿਫੂਜ਼ ਰੱਖੋ। ਮੈਂ ਤੁਹਾਡੇ ਵਾਲਦ ਸਾਹਿਬ ਲਈ ਦਵਾਈ ਪਾਰਸਲ ਕਰਾਈ ਹੈ, ਇਹਦੇ ਨਾਲ ਯੂਰਿਕ ਐਸਿਡ ਖਾਰਜ ਹੋਵੇਗਾ ਤੇ ਇਨਸ਼ਾਅੱਲਾ ਬਿਮਾਰੀ ਵੀ ਬਹੁਤ ਜਲਦੀ ਠੀਕ ਹੋ ਜਾਵੇਗੀ
13: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਜੀ ਮੋਹਤਰਮ, ਅੱਲਾ ਤਾਲਾ ਤੁਹਾਡੇ ਵਾਲਿਦ ਸਾਹਿਬ ਨੂੰ ਸ਼ਿਫਾ ਅਤਾ ਫਰਮਾਏ। ਇਹ ਮੇਰੀ ਦਿਲੀ ਦੁਆ ਹੈ। ਸੁਲੇਮਾਨ ਸਾਹਿਬ
12: ਜੀ,
13: ਰੈੱਡ ਲਾਈਟ ਔਨ ਹੋ ਗਈ ਹੈ, ਪ੍ਰੋਗਰਾਮ ਨੂੰ ਸਮੇਟਨੇ ਆ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ।
12: ਸਾਹਿਬਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਭੈਣ ਭਰਾਵਾਂ ਦਾ ਵੀ ਸ਼ੁਕਰੀਆ।
13: ਜੀ ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀ ਦੀ ਮੁਕੰਮਲ ਤਸ਼ਖੀਸ਼ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮੁਮਤਾਜ਼ ਤੇ ਅਵਾਰਡੀ ਆਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਨੋਟ ਫਰਮਾਓ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-3-7-7-2-7-1-6-0। ਮੋਬਾਈਲ ਨੰਬਰ ਹੈ 03004142608 ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਬਿਹਤਰੀਨ ਤਿੱਬੀ ਮਾਲੂਮਾਤ ਦੇ ਨਾਲ ਇਨਸ਼ਾਅੱਲਾ ਤਾਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
14: ईद के खुशियों भरे मौके पर FM 101 ला रहा है
15: आपके लिए हंसते मुस्कुराते और कहकों से सजे खुसूसी कंबाइंड शोज।
14: चांद रात स्पेशल,
15: फलक पे कैसा ये चांद निकला,

0: there's music, and then there's magic. One Above, FM 101.
1: ਸੋਹਣੇ ਭੈਣ ਭਰਾ ਤੇ ਮੇਰੇ ਬਜ਼ੁਰਗੋ, ਪ੍ਰੋਗਰਾਮ ਦੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਸਲਾਮ ਤੇ ਬਹੁਤ ਸਾਰੀ ਦੁਆਵਾਂ ਦਾ ਗੁਲਦਸਤਾ ਪੇਸ਼ ਕਰਦੀ ਹੈ ਤੇ ਉਮੀਦ ਕਰਦੀ ਹੈ ਕਿ ਸਾਡੇ ਪ੍ਰੋਗਰਾਮ ਤੋਂ ਮਿਲਣ ਵਾਲੀ ਤਿੱਬੀ ਰਹਿਨੁਮਾਈ ਦੇ ਜ਼ਰੀਏ ਤੁਸੀਂ ਸਿਹਤ ਭਰੀ, ਖੁਸ਼ਗਵਾਰ ਤੇ ਪੁਰਸਕੂਨ ਜ਼ਿੰਦਗੀ ਗੁਜ਼ਾਰ ਰਹੇ ਹੋਵੋਗੇ। ਸੋਹਣੇ ਭੈਣ ਭਰਾਓ, ਜਿਸ ਤਰ੍ਹਾਂ ਤੁਸੀਂ ਇੱਕ ਪੁਰਾਸਾਇਸ਼ ਜ਼ਿੰਦਗੀ ਦੀ ਖਾਹਿਸ਼ ਕਰਦੇ ਹੋ, ਐਸੇ ਤਰ੍ਹਾਂ ਤੁਸੀਂ ਸਿਹਤਮੰਦ ਅਤੇ ਤੰਦਰੁਸਤੀ ਦੀ ਖਾਹਿਸ਼ ਵੀ ਕਰ ਸਕਦੇ ਹੋ, ਕਿਉਂਕਿ ਸਿਹਤ ਬਿਨਾਂ ਕੀ ਜੀਣਾ, ਸਿਹਤ ਨਹੀਂ ਤਾਂ ਕੁਝ ਵੀ ਨਹੀਂ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੀ ਵਜੂਹਾਤ, ਅਲਾਮਾਤ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਮਾਲੂਮਾਤ ਦੇਣ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਪਾਕਿਸਤਾਨ ਦੀ ਅਜ਼ੀਮ ਤਿੱਬੀ ਸ਼ਖਸੀਅਤ, ਆਲਮਗੀਰ ਸ਼ੋਹਰਤ ਯਾਫਤਾ ਹਰਬਲ ਫਿਜ਼ੀਸ਼ੀਅਨ ਤੇ ਤਿੱਬੀ ਸਕਾਲਰ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ। ਸੋਹਣੇ ਭੈਣ ਭਰਾਓ, ਸਿਹਤਮੰਦ ਜ਼ਿੰਦਗੀ ਕਿੰਝ ਗੁਜ਼ਾਰੀ ਜਾ ਸਕਦੀ ਹੈ ਤੇ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਇਹ ਸਾਰੀਆਂ ਗੱਲਾਂ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਤੋਂ ਬਰਾਹ ਰਾਸਤ ਵੀ ਪੁੱਛ ਸਕਦੇ ਹੋ। ਜਿਹਦੇ ਲਈ ਦਵਾਖਾਨੇ ਦਾ ਪਤਾ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03-400-2608, ਯਾਨੀ 03-400-2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਹੁਣ ਤੁਸੀਂ ਚੌਕਸ ਹੋ ਜਾਓ, ਕਿਉਂਕਿ ਹੁਣ ਮਿਲਨੇ ਆ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਤੇ ਪਾਕਿਸਤਾਨ ਦੀ ਬਹੁਤ ਹੀ ਮਸ਼ਹੂਰ ਮਾਰੂਫ ਤੇ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਨੂੰ। ਸੁਲੇਮਾਨ ਸਾਹਿਬ, ਆਪ ਆਏ ਬਹਾਰ ਆਈ, ਔਰ ਬਹਾਰ ਆਈ ਤਾਂ ਖੁਸ਼ਬੂ ਕਾ ਅਹਿਸਾਸ ਲਾਈ, ਜਿਹਦੇ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
2: ਸਾਇਮਾ ਜੀ, ਇੱਜ਼ਤ ਅਫਜ਼ਾਈ ਦਾ ਬਹੁਤ ਬਹੁਤ ਸ਼ੁਕਰੀਆ। ਇਹ ਮੇਰੇ ਲਈ ਬਾਇਸੇ ਇਜ਼ਾਜ਼ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਕਰ ਰਿਹਾ ਵਾਂ।
1: ਜੀ, ਬੜੀ ਇਨਾਇਤ। ਸੁਲੇਮਾਨ ਸਾਹਿਬ, ਜੀ ਅੱਲਾਹ ਦਾ ਨਾਂ ਲੈ ਕੇ ਪ੍ਰੋਗਰਾਮ ਦਾ ਬਾਕਾਇਦਾ ਆਗਾਜ਼ ਕਰਨੀ ਆ।
2: ਬਿਲਕੁਲ,
1: ਯਾਨੀ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਵਿਕਾਸ ਬਾਟ ਸਾਹਿਬ ਨੇ ਲਿਖੀ ਹੈ।
2: ਜੀ,
1: ਕਹਿੰਦੇ ਨੇ ਕਿ ਬੰਦੇ ਨੂੰ ਔਲਾਦ ਦੀ ਕਦਰ ਉਦੋਂ ਹੁੰਦੀ ਹੈ ਜਦੋਂ ਉਹਦੇ ਕੋਲ ਦੁਨੀਆਂ ਦੀ ਹਰ ਨੇਮਤ ਹੋਵੇ ਪਰ ਔਲਾਦ ਨਾ ਹੋਵੇ। ਸੁਲੇਮਾਨ ਸਾਹਿਬ, ਤੇ ਉਹੀ ਮਸਲਾ ਕੁਛ ਹੋਇਆ ਨਾ ਕਿ ਦੁਨੀਆਂ ਦੀ ਹਰ ਨਿਆਮਤ, ਹਰ ਸ਼ੈ ਤੇ ਭਰਪੂਰ ਮਾਲੋ ਦੌਲਤ ਦੇ ਬਾਵਜੂਦ ਔਲਾਦ ਨਾ ਹੋਣ ਦਾ ਦੁੱਖ ਮੇਰੇ ਲਈ, ਕਹਿੰਦੇ ਨੇ, ਨਾਸੂਰ ਬਣ ਕੇ ਰਹਿ ਗਿਆ। ਬੜਾ ਇਲਾਜ ਕਰਵਾਇਆ ਪਰ ਖੁਸ਼ੀ ਦੀ ਕੋਈ ਉਮੀਦ ਨਹੀਂ ਹੋਈ। ਸੁਲੇਮਾਨ ਸਾਹਿਬ, ਹੁਣ ਬਸ ਤੁਸੀਂ ਉਮੀਦ ਦਾ ਸਹਾਰਾ ਹੋ, ਮੈਂ ਰਿਪੋਰਟਸ ਕਰ ਰਿਹਾ ਵਾਂ, ਬਰਾਏ ਮਿਹਰਬਾਨੀ ਸਾਫ਼ ਸਾਫ਼ ਦੱਸਣਾ ਕਿ ਇਹ ਮਸਲਾ ਕਾਬਲ ਇਲਾਜ ਹੈ ਕਿ ਨਹੀਂ।
2: ਮੁਹਤਰਮ ਵਿਕਾਸ ਭਾਈ, ਮੈਂ ਤੇ ਹਮੇਸ਼ਾ ਹੀ ਸਾਫ਼ ਸਾਫ਼ ਗੱਲ ਕਰਨਾ ਵਾਂ,
1: ਬਿਲਕੁਲ,
2: ਯਾਨੀ ਸਾਫ਼ ਗੋਈ ਦਾ ਕਾਇਲ ਹਾਂ,
1: ਬਿਲਕੁਲ,
2: ਕਿਉਂਕਿ ਹੇਰ ਫੇਰ ਜਾਂ ਝੂਠੀ ਗੱਲ ਗੁਨਾਹ ਦੇ ਜ਼ੁਮਰੇ ਚ ਆਉਂਦੀ ਹੈ ਤੇ ਮੈਂ ਹਮੇਸ਼ਾ ਇਹੀ ਦੁਆ ਕਰਨਾ ਵਾਂ ਕਿ ਸੋਹਣਾ ਰੱਬ ਗੁਨਾਹਾਂ ਤੋਂ ਆਪਣੀ ਇਮਾਨ ਚ ਰੱਖੇ।
1: ਅੱਲਾ ਕਰੇ ਜੀ, ਅੱਲਾ ਕਰੇ।
2: ਮੇਰੇ ਭਾਈ, ਤੁਹਾਡੀ ਰਿਪੋਰਟ ਮੇਰੇ ਸਾਹਮਣੇ ਮੈਂ ਜਿਹਦੇ ਵਿੱਚ ਤਸਦੀਕ ਕੀਤੀ ਗਈ ਹੈ ਕਿ ਤੁਹਾਨੂੰ ਇਨਫੈਕਸ਼ਨ ਦੀ ਪ੍ਰੋਬਲਮ ਹੈ। ਮੇਰੇ ਭਾਈ, ਯੂਨਾਨੀ ਤਰੀਕਾ ਇਲਾਜ ਦੇ ਤਹਿਤ ਇਸ ਇਨਫੈਕਸ਼ਨ ਨੂੰ ਪਾਪੜਾ ਬੂਟੀ ਦੇ ਜੋਹਰ ਨਾਲ ਰੋਕਿਆ ਜਾ ਸਕਦਾ ਹੈ ਤੇ ਮੇਰੀ ਇਸ ਗੱਲ ਦੀ ਸਦਾਕਤ ਵਿੱਚ ਕਈ ਐਸੇ ਅਫਰਾਦ ਦੀ ਮਿਸਾਲ ਮੌਜੂਦ ਹੈ ਤੇ ਉਹਨਾਂ ਨੂੰ ਅਲਹਮਦੁਲਿਲਾ ਮੇਰੇ ਇਲਾਜ ਤੋਂ ਸ਼ਿਫਾ ਮਿਲੀ ਤੇ ਸੋਹਣੇ ਰੱਬ ਨੇ ਉਹਨਾਂ ਨੂੰ ਉਦਾਸ ਜ਼ਿੰਦਗੀ ਵਿੱਚ ਔਲਾਦ ਦਾ ਫਲ ਦਿੱਤਾ। ਮੇਰੇ ਮੋਹਤਰਮ, ਤੁਹਾਡੇ ਕੇਸ ਵਿੱਚ ਕਾਮਯਾਬੀ ਦਾ ਬਹੁਤ ਚਾਂਸ ਹੈ, ਬਲਕਿ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਮੈਂ ਤੁਹਾਨੂੰ ਯਕੀਨ ਦਵਾਉਂਦਾ ਵਾਂ ਕਿ ਤੁਹਾਡੀ ਇਹ ਬਿਮਾਰੀ ਇਨਸ਼ਾਅੱਲਾ ਠੀਕ ਹੋ ਜਾਏਗੀ। ਇਸ ਲਈ ਤੁਸੀਂ ਮਜ਼ੀਦ ਵਕਤ ਜ਼ਾਇਆ ਨਾ ਕਰੋ ਅਤੇ ਦਵਾਖਾਨੇ 'ਤੇ ਆ ਜਾਓ। ਮੈਂ ਤੁਹਾਡਾ ਇਲਾਜ ਤਜਵੀਜ਼ ਕਰਾਂਗਾ ਜਿਹਦੇ ਨਾਲ ਇਨਸ਼ਾਅੱਲਾ ਬੇਉਲਾਦੀ ਦਾ ਮਰਜ਼ ਬਿਲਕੁਲ ਠੀਕ ਹੋ ਜਾਏਗਾ।
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਰੱਬ ਮਿਹਰਬਾਨ ਅਤੇ ਕੁੱਲ ਮਿਹਰਬਾਨ, ਤੇ ਜਦੋਂ ਕੁੱਲ ਮਿਹਰਬਾਨ ਤੇ ਹਰ ਮੁਸ਼ਕਿਲ ਆਸਾਨ। ਸੁਲੇਮਾਨ ਸਾਹਿਬ, ਅੱਲਾ ਪਾਕ ਨੇ ਬੰਦੇ ਨੂੰ ਬੰਦੇ ਦਾ ਦਾਰੂ ਬਣਾਇਆ,
2: ਬਿਲਕੁਲ,
1: ਤੇ ਤੁਸੀਂ ਤੇ ਮਾਸ਼ਾਅੱਲਾ ਹਜ਼ਾਰਾਂ ਮਰੀਜ਼ਾਂ ਦਾ ਦਾਰੂ। ਅੱਲਾ ਪਾਕ ਇਸ ਦਾਰੂ ਨੂੰ ਹਮੇਸ਼ਾ ਆਪਣੀ ਅਮਾਨ ਚ ਰੱਖੇ।
2: ਸਾਇਮਾ ਜੀ, ਪੁਰਖਲੂਸ ਦੁਆਵਾਂ ਤੇ ਇੱਜ਼ਤ ਅਫਜ਼ਾਈ ਦਾ ਬਹੁਤ ਬਹੁਤ ਸ਼ੁਕਰੀਆ। ਇਹ ਤੇ ਸਭ ਅੱਲਾ ਤਾਲਾ ਦੀ ਅਨਾਇਤ ਹੈ ਕਿ ਉਹਨੇ ਮੇਰੇ ਇਲਾਜ ਨੂੰ ਕਾਮਯਾਬੀ ਅਤਾ ਫਰਮਾਈ।
1: ਬੇਸ਼ੱਕ ਬੇਸ਼ੱਕ। ਸੁਲੇਮਾਨ ਸਾਹਿਬ, ਰੱਬ ਦੀ ਇਨਾਇਤ ਵੀ ਤੇ ਕਿਸੇ ਕਿਸੇ ਨੂੰ ਮਿਲਦੀ ਹੈ ਨਾ।
2: ਬਿਲਕੁਲ।
1: ਸੁਲੇਮਾਨ ਸਾਹਿਬ, ਤੁਸੀਂ ਇਸ ਲੱਕੀ ਡਰਾਅ ਦੇ ਵਿਨਰ ਹੋ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸ਼ੌਕਤ ਨਜ਼ੀਰ ਸਾਹਿਬ ਨੇ ਲਿਖੀ ਹੈ। ਇਹਨਾਂ ਦਾ ਮਸਲਾ ਸੁੱਕਾਪਨ ਹੈ ਤੇ ਮਸਲਾ ਹੀ ਬੜਾ ਔਖਾ ਹੈ। ਲੋਕਾਂ ਵਾਸਤੇ ਮੋਟਾਪਨ ਮਸਲਾ ਹੁੰਦਾ ਹੈ, ਇਹਨਾਂ ਵਾਸਤੇ ਸੁੱਕਾਪਨ ਮਸਲਾ ਬਣ ਗਿਆ। ਸ਼ੌਕਤ ਸਾਹਿਬ ਲਿਖਦੇ ਨੇ ਕਿ ਮੇਰੀ ਉਮਰ 24 ਸਾਲ ਹੈ, ਮੇਰਾ ਜਿਸਮ ਬਹੁਤ ਹੀ ਦੁਬਲਾ ਪਤਲਾ ਤੇ ਸੁੱਕਾ ਹੈ। ਜਿਸਮ ਹੱਡੀਆਂ ਦਾ ਪਿੰਜਰ ਬਣ ਗਿਆ ਜੀ। ਦਿਮਾਗ ਤੇ ਨਜ਼ਰ ਕਮਜ਼ੋਰ ਹੋ ਗਈ ਹੈ, ਚੱਕਰ ਆਉਂਦੇ ਨੇ, ਦਿਲ ਘਬਰਾਉਂਦਾ ਹੈ ਤੇ ਹਰ ਵੇਲੇ ਉਦਾਸੀ ਜੀ ਰਹਿੰਦੀ ਹੈ। ਕਮਜ਼ੋਰੀ ਇੰਨੀ ਹੈ ਕਿ ਥਕਨ ਮਹਿਸੂਸ ਹੁੰਦੀ ਹੈ। ਸੁਲੇਮਾਨ ਸਾਹਿਬ, ਤੁਸੀਂ ਤੇ ਮਾਸ਼ਾਅੱਲਾ ਇਹੋ ਜਿਹੀ ਬਿਮਾਰੀਆਂ ਦੇ ਐਕਸਪਰਟ ਹੋ, ਮੈਂ ਤੁਹਾਡੇ ਕੋਲੋਂ ਇਲਾਜ ਕਰਵਾਉਣਾ ਚਾਹੁੰਦਾ।
2: ਬੇਟਾ ਜੀ, ਤੁਹਾਡੀ ਕੰਡੀਸ਼ਨ ਤੇ ਵਾਕਈ ਬਹੁਤ ਖਤਰਨਾਕ ਹੈ, ਕਿਉਂਕਿ ਇਸ ਉਮਰ ਵਿੱਚ ਕਮਜ਼ੋਰੀ ਦਾ ਹੋਣਾ ਕਿਸੇ ਖਤਰਨਾਕ ਬਿਮਾਰੀ ਦੀ ਪੱਕੀ ਅਲਾਮਤ ਹੈ, ਜਿਹੜੀ ਬਾਜ਼ ਨਫਸੀਆਤੀ ਮਸਾਇਲ ਦਾ ਸਬਬ ਵੀ ਬਣ ਸਕਦੀ ਹੈ।
1: ਬਿਲਕੁਲ ਬਿਲਕੁਲ।
2: ਮੇਰੇ ਪਿਆਰੇ ਬੇਟੇ, ਇਹੋ ਜਿਹੀ ਬਿਮਾਰੀਆਂ ਦਾ ਇਲਾਜ ਤੇ ਮੇਰਾ ਮਾਮੂਲ ਹੈ, ਤੇ ਇਹ ਸੋਹਣੇ ਰੱਬ ਦੀ ਖਾਸ ਮਿਹਰਬਾਨੀ ਹੈ ਕਿ ਤੁਹਾਡੇ ਵਰਗੇ ਮਾਯੂਸ ਨੌਜਵਾਨ ਜਿਨ੍ਹਾਂ ਨੂੰ ਕਿਸੇ ਵੀ ਇਲਾਜ ਤੋਂ ਆਰਾਮ ਨਹੀਂ ਆਇਆ ਹੋਵੇ, ਅੱਲਾਹ ਪਾਕ ਉਹਨਾਂ ਨੂੰ ਸ਼ਿਫਾਯਾਬ ਕਰਦਾ।
1: ਆਮੀਨ ਆਮੀਨ।
2: ਬੇਟਾ ਜੀ, ਤੁਸੀਂ ਦਵਾਖਾਨੇ ਤੇ ਮੈਨੂੰ ਆ ਕੇ ਮਿਲੋ, ਮੈਂ ਤੁਹਾਡੇ ਲਈ ਦਵਾਈ ਬਣਾ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਕਮਜ਼ੋਰੀ ਤੇ ਸੁੱਕਾਪਨ ਦੂਰ ਹੋ ਜਾਏਗਾ ਤੇ ਤੁਸੀਂ ਇੱਕ ਸਿਹਤਮੰਦ ਤੇ ਸਮਾਰਟ ਨੌਜਵਾਨ ਨਜ਼ਰ ਆਓਗੇ, ਇਨਸ਼ਾਅੱਲਾ।
1: ਇਨਸ਼ਾਅੱਲਾ ਜੀ, ਕਿਉਂ ਨਹੀਂ ਜੀ। ਜਨਾਬ ਸ਼ੌਕਤ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਹੁਣ ਫਿਕਰ ਦੀ ਕੋਈ ਗੱਲ ਨਹੀਂ, ਕਿਉਂਕਿ ਹੁਣ ਤੁਸੀਂ ਇਨਸ਼ਾਅੱਲਾ ਸਮਾਰਟ ਤੇ ਹੈਂਡਸਮ ਬਣਨ ਵਾਲੇ ਹੋ। ਸੁਲੇਮਾਨ ਸਾਹਿਬ
2: ਜੀ,
1: ਲਓ ਜੀ, ਹੁਣ ਮੈਂ ਪੇਸ਼ ਕਰਨੀ ਆ ਅਗਲੀ ਈਮੇਲ ਜਿਹੜੀ ਕਾਮਰਾਨ ਸਦੀਕੀ ਸਾਹਿਬ ਨੇ ਤਹਰੀਰ ਕੀਤੀ ਹੈ। ਸੁਲੇਮਾਨ ਸਾਹਿਬ, ਇਸ ਈਮੇਲ ਦੇ ਨਾਲ ਇੱਕ ਪਾਰਸਲ ਵੀ ਆਇਆ ਜਿਹਦੇ ਵਿੱਚ ਬੜੇ ਮਜ਼ੇਦਾਰ ਕਿਸਮ ਦੇ ਨਾ ਮੋਤੀ ਚੂਰ ਦੇ ਲੱਡੂ ਨੇ, ਤੇ ਮੈਂ ਦੋ ਲੱਡੂ ਨਾ ਚੁੱਕ ਵੀ ਲਿੱਤੇ ਨੇ।
2: ਵਾਹ ਸਹਿਮਾ ਜੀ ਵਾਹ, ਸਿਰ ਦੋ ਲੱਡੂ ਚੱਖੇ ਨੇ, ਦੋ ਚਾਰ ਹੋਰ ਚੱਖ ਲੈਣੇ ਸਨ।
1: ਨਹੀਂ, ਜ਼ਿਆਦਾ ਮਿੱਠਾ ਨਹੀਂ ਖਾਣਾ ਚਾਹੀਦਾ, ਸ਼ੂਗਰ ਦਾ ਖਤਰਾ ਹੋ ਜਾਂਦਾ ਨਾ। ਸੁਲੇਮਾਨ
2: ਸਾਹਿਬ,
1: ਕਾਮਰਾਨ ਸਾਹਿਬ ਲਿਖਦੇ ਨੇ ਕਿ ਤੁਹਾਡੇ ਇਲਾਜ ਤੋਂ ਬਾਅਦ ਅੱਲਾਹ ਪਾਕ ਨੇ ਮੈਨੂੰ ਸਿਹਤ ਅਤਾ ਕੀਤੀ ਹੈ ਤੇ ਮੇਰੀ ਬੇਔਲਾਦੀ ਦੀ ਬਿਮਾਰੀ ਅਲਹਮਦੁਲਿਲਾ ਠੀਕ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਹਦਾਇਤ ਦੇ ਮੁਤਾਬਿਕ ਟੈਸਟ ਕਰਵਾਇਆ ਹੈ, ਰਿਪੋਰਟ ਦੀ ਕਾਪੀ ਹਾਜ਼ਰੇ ਖਿਦਮਤ ਹੈ। ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਦਾਮਨ ਤੋਂ ਬੇਔਲਾਦੀ ਦਾ ਦਾਗ ਸਾਫ਼ ਹੋ ਗਿਆ। ਮੈਂ ਇੱਕ ਵਾਰੀ ਫੇਰ ਸ਼ੁਕਰੀਆ ਅਦਾ ਕਰਨਾ।
2: ਮੋਹਤਰਮ ਕਾਮਰਾਨ ਭਾਈ, ਪੁਰਖਲੂਸ ਦੁਆਵਾਂ ਤੇ ਲੱਡੂ ਘੱਲਣ ਦਾ ਬਹੁਤ ਬਹੁਤ ਸ਼ੁਕਰੀਆ
1: ਮੇਰੇ ਵੱਲੋਂ।
2: ਮੇਰੇ ਭਾਈ, ਸੋਹਣਾ ਰੱਬ ਤੁਹਾਡੀ ਦਿਨੀ ਮੁਰਾਦਾਂ ਨੂੰ ਪੂਰਾ ਫਰਮਾਏ,
1: ਆਮੀਨ।
2: ਤੇ ਜਿਸ ਤਰ੍ਹਾਂ ਤੁਸੀਂ ਸਿਹਤਯਾਬ ਹੋਏ ਹੋ, ਸੋਹਣਾ ਰੱਬ ਹਰ ਮਰੀਜ਼ ਨੂੰ ਇੰਝ ਹੀ ਸਿਹਤਯਾਬ ਕਰੇ,
1: ਆਮੀਨ ਆਮੀਨ।
2: ਮੇਰੀ ਤਰਫੋਂ ਵੀ ਆਮੀਨ। ਮੇਰੇ ਮੋਹਤਰਮ ਭਾਈ, ਤੁਸੀਂ ਸੋਹਣੇ ਰੱਬ ਦਾ ਸ਼ੁਕਰ ਅਦਾ ਕਰੋ ਜਿਹੜਾ ਸਾਰਿਆਂ ਦਾ ਪਾਲਣਹਾਰ ਹੈ,
1: ਬੇਸ਼ੱਕ,
2: ਤੇ ਜਿਹੜਾ ਬਿਮਾਰੀਆਂ ਵਿੱਚ ਸ਼ਫਾ ਤਾ ਫਰਮਾਉਂਦਾ ਹੈ। ਸਾਡਾ ਇਲਾਜ ਤੇ ਮੈਜ਼ ਇੱਕ ਵਸੀਲਾ ਹੈ, ਅੱਲਾਹ ਪਾਕ ਹਰ ਮਰੀਜ਼ ਨੂੰ ਸ਼ਫਾਯਾਬ ਕਰੇ,
1: ਤੇ ਸਾਇਮਾ ਵੱਲੋਂ ਵੀ ਸੁਮਾ ਆਮੀਨ। ਸੁਲੇਮਾਨ ਸਾਹਿਬ
2: ਜੀ, ਜੀ
1: ਹਾਫ ਟਾਈਮ ਹੋ ਗਿਆ ਜੀ।
2: ਅੱਛਾ,
1: ਤੁਸੀਂ ਚਾਹ ਨੋਸ਼ ਫਰਮਾਓ ਤੇ ਮੈਂ ਆਪਣੇ ਸੋਹਣੇ ਭੈਣ ਭਰਾਵਾਂ ਤੇ ਬਜ਼ੁਰਗਾਂ ਨੂੰ ਰਾਬਤਾ ਨੰਬਰ ਤੇ ਐਡਰੈਸ ਲਿਖਵਾਉਂਦੀ ਹਾਂ।
2: ਠੀਕ ਹੈ।
1: ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਫੌਰਨ ਹੀ ਦਵਾਖਾਨੇ ਤੇ ਆ ਜਾਓ ਤਾਂ ਕਿ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਜਾਮੇ ਤਸ਼ਖੀਸ ਤੇ ਕਾਮਯਾਬ ਇਲਾਜ ਦੇ ਜ਼ਰੀਏ ਤੁਸੀਂ ਸ਼ਿਫਾ ਹਾਸਲ ਕਰ ਸਕੋ ਤੇ ਸਿਹਤਮੰਦ ਹੋ ਕੇ ਪੁਰਸਕੂਨ ਜ਼ਿੰਦਗੀ ਗੁਜ਼ਾਰ ਸਕੋ। ਤੇ ਜਨਾਬ, ਸਾਡਾ ਪਤਾ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ, ਹੁਣ ਸਿਲਸਿਲਾ ਸ਼ੁਰੂ ਹੁੰਦਾ ਹੈ ਤੁਹਾਡੀ ਈਮੇਲ ਤੇ SMS ਦਾ। ਸੁਲੇਮਾਨ ਸਾਹਿਬ, ਇਹ SMS ਸ਼ੂਗਰ ਪਲੱਸ ਹੈ, ਯਾਨੀ ਸ਼ੂਗਰ ਜਮਾ ਜਿਸਮਾਨੀ ਕਮਜ਼ੋਰੀ ਬਰਾਬਰ ਪਰੇਸ਼ਾਨੀ।
2: ਅੱਛਾ ਜੀ, ਸਹਿਮਾ ਜੀ, ਸ਼ੂਗਰ ਦੇ ਨਾਲ ਜਿਸਮਾਨੀ ਕਮਜ਼ੋਰੀ ਵੀ ਹੋਵੇ ਤੇ ਪਰੇਸ਼ਾਨੀ ਕਿਉਂ ਨਾ ਹੋਵੇਗੀ।
1: ਬੇਸ਼ੱਕ ਬੇਸ਼ੱਕ।
2: ਬਹੁਤ ਖੂਬ, ਤੁਸੀਂ ਬਹੁਤ ਚੰਗਾ ਫਾਰਮੂਲਾ ਬਣਾਇਆ ਹੈ।
1: ਸਾਇਮਾ ਦੀ ਦੁਆ ਹੈ ਕਿ ਅੱਲਾ ਪਾਕ ਹਰ ਕਿਸੇ ਨੂੰ ਇਸ ਕੁਲੀਏ ਤੋਂ ਮਹਿਫੂਜ਼ ਰੱਖੇ, ਆਮੀਨ। ਸੁਲੇਮਾਨ ਸਾਹਿਬ SMS ਆਰਿਫ ਮੁਮਤਾਜ਼ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ ਤੇ ਮੈਨੂੰ 6 ਸਾਲ ਤੋਂ ਸ਼ੂਗਰ ਦੀ ਤਕਲੀਫ ਹੈ ਜਿਹੜੀ ਗੋਲੀਆਂ ਖਾਣ ਨਾਲ ਕੁਝ ਕੰਟਰੋਲ ਰਹਿੰਦੀ ਹੈ, ਲੇਕਿਨ ਸੁਲੇਮਾਨ ਸਾਹਿਬ ਅਸਲ ਪ੍ਰੋਬਲਮ ਇਹ ਵੇ ਕਿ ਮੈਂ ਆਪਣੇ ਜਿਸਮ ਵਿੱਚ ਕਮਜ਼ੋਰੀ ਬਹੁਤ ਜ਼ਿਆਦਾ ਮਹਿਸੂਸ ਕਰਦਾ ਵਾਂ, ਬਲਕਿ ਕਈ ਵਾਰੀ ਤੇ ਬਹੁਤ ਹੀ ਡਿਪਰੈਸ਼ਨ ਹੁੰਦਾ ਹੈ। ਮੈਂ ਅੰਗਰੇਜ਼ੀ ਗੋਲੀਆਂ ਵੀ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਉਹਨਾਂ ਨਾਲ ਦਿਲ ਘਬਰਾ ਜਾਂਦਾ ਹੈ। ਮੈਂ ਤੁਹਾਡੀ ਬਹੁਤ ਸ਼ੋਰਤ ਸੁਣੀ ਹੈ ਤੇ ਬਹੁਤ ਸਾਰੇ ਦੋਸਤਾਂ ਨੇ ਤੁਹਾਡੇ ਕੋਲੋਂ ਇਲਾਜ ਦਾ ਮਸ਼ਵਰਾ ਦਿੱਤਾ ਹੈ। ਸੁਲੇਮਾਨ ਸਾਹਿਬ ਕੋਈ ਐਸੀ ਦਵਾਈ ਬਣਾ ਦਿਓ ਕਿ ਮੇਰੀ ਪਰੇਸ਼ਾਨ ਜ਼ਿੰਦਗੀ ਵੀ ਨੋਰਮਲ ਲੋਕਾਂ ਵਾਂਗੂ ਹੋ ਜਾਏ।
2: ਮੋਹਤਰਮ ਆਰਫ ਭਾਈ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬਿਮਾਰੀਆਂ ਵਿੱਚ ਮਰਦ ਮਰੀਜ਼ਾਂ ਨੂੰ ਅਸਾਬੀ ਕਮਜ਼ੋਰੀ ਦੀ ਅਮੂਮਨ ਪ੍ਰੋਬਲਮ ਹੋ ਜਾਂਦੀ ਹੈ, ਜਿਹੜੀ ਸਿਰਫ਼ ਤੇ ਸਿਰਫ ਜੜੀ ਬੂਟੀਆਂ ਦੇ ਜ਼ਰੀਏ ਹੀ ਦੂਰ ਹੋ ਸਕਦੀ ਹੈ। ਲਿਹਾਜ਼ਾ ਮੇਰੇ ਭਾਈ, ਤੁਸੀਂ ਕੋਈ ਇਹੋ ਜਿਹੀ ਦਵਾਈ ਇਸਤੇਮਾਲ ਨਾ ਕਰੋ ਜਿਹੜੀ ਮਨਫੀ ਅਸਰਾਤ ਦੇ ਬਾਇਸ ਕਿਸੇ ਦੂਜੀ ਪ੍ਰੋਬਲਮ ਦਾ ਸਬਬ ਬਣ ਜਾਏ। ਮੇਰੇ ਮੋਹਤਰਮ, ਜੇ ਤੁਸੀਂ ਸ਼ੂਗਰ ਦੇ ਬਾਵਜੂਦ ਖੁਸ਼ਗਵਾਰ, ਪੁਰਸਕੂਨ ਤੇ ਪੂਰੇ ਇਤਮਾਦ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ ਤੇ ਫੌਰਨ ਹੀ ਦਵਾਖਾਨੇ ਤੇ ਆ ਜਾਓ ਤਾਂ ਕਿ ਮੈਂ ਤੁਹਾਡੇ ਲਈ ਦਵਾਈ ਤਿਆਰ ਕਰ ਸਕਾਂ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਕਮਜ਼ੋਰੀ ਤੇ ਖਾਮੀ ਇਨਸ਼ਾਅੱਲਾ ਸਿਹਤਮੰਦੀ ਤੇ ਭਰਪੂਰ ਤਵਾਨਾਈ ਵਿੱਚ ਬਦਲ ਜਾਏਗੀ
1: ਇਨਸ਼ਾਅੱਲਾ,
2: ਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਅੱਛੀ ਜ਼ਿੰਦਗੀ ਗੁਜ਼ਾਰ ਸਕੋਗੇ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਆਰਿਫ ਸਾਹਿਬ, ਇਸ ਤੋਂ ਅੱਛਾ ਤੇ ਮੌਜੂ ਮਸ਼ਵਰਾ ਤੁਹਾਡੇ ਲਈ ਹੋ ਹੀ ਨਹੀਂ ਸਕਦਾ, ਲਿਹਾਜ਼ਾ ਇਸ ਮਸ਼ਵਰੇ ਤੇ ਅਮਲ ਬਲਕਿ ਫੌਰੀ ਅਮਲ ਕਰੋ ਤੇ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ, ਅਗਲੀ ਈਮੇਲ ਮਸੂਦ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਕਿ ਮੈਨੂੰ ਹੱਥ ਪੈਰ ਦੀਆਂ ਉਂਗਲਾਂ ਵਿੱਚ ਬਹੁਤ ਦਰਦ ਹੁੰਦਾ ਹੈ ਤੇ ਕਈ ਵਾਰੀ ਜੋੜਾਂ ਤੇ ਸੂਜਨ ਵੀ ਆ ਜਾਂਦੀ ਹੈ। ਗੋਲੀਆਂ ਖਾਣ ਨਾਲ ਕੁਝ ਸਕੂਨ ਤੇ ਬਿਹਤਰੀ ਹੁੰਦੀ ਹੈ, ਲੇਕਿਨ ਮੁਕੰਮਲ ਆਰਾਮ ਨਹੀਂ ਆਉਂਦਾ। ਮਿਹਰਬਾਨੀ ਕਰਕੇ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਕਿ ਇਹ ਦਰਦ ਠੀਕ ਹੋ ਜਾਵੇ।
2: ਮੋਹਤਰਮ ਮਸੂਦ ਭਾਈ, ਗਜ਼ਾਈ ਬੇਤਦਾਲੀ, ਬਿਲਖਸੂਸ ਸੁਰਖ ਗੋਸ਼ਤ ਯਾਨੀ ਬੀਫ ਦੇ ਬਕਸਰਤ ਇਸਤੇਮਾਲ ਨਾਲ ਜੋੜਾਂ ਦੇ ਦਰਦ ਵਿੱਚ ਬੜੀ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ।
1: ਹਾਂਜੀ,
2: ਬਲਕਿ ਇੱਕ ਹਾਲੀਆ ਸਰਵੇ ਦੇ ਮੁਤਾਬਿਕ ਪਾਕਿਸਤਾਨ ਵਿੱਚ ਤਕਰੀਬਨ 3 ਕਰੋੜ ਅਫਰਾਦ ਐਸੇ ਖਤਰਨਾਕ ਬਿਮਾਰੀ ਦਾ ਸ਼ਿਕਾਰ ਨੇ। ਮੇਰੇ ਮੋਹਤਰਮ, ਸਿਹਤਮੰਦ ਜ਼ਿੰਦਗੀ ਵਾਸਤੇ ਦਵਾਈ ਦੇ ਨਾਲ ਨਾਲ ਪਰਹੇਜ਼ ਤੇ ਇਹਤਿਆਤ ਵੀ ਜ਼ਰੂਰੀ ਹੈ,
1: ਸਭ ਤੋਂ ਜ਼ਿਆਦਾ ਪਰਹੇਜ਼।
2: ਹਾਂਜੀ, ਮੈਂ ਉਹਨਾਂ ਤੁਹਾਡੇ ਨਾਲ ਮੁਖਾਤਬ ਹੋ ਕੇ ਭਾਈ ਜੀ ਕਹਿ ਰਿਹਾ ਕਿ ਲਿਹਾਜ਼ਾ ਤੁਸੀਂ ਵੱਡਾ ਗੋਸ਼ਤ, ਲੋਬੀ ਜਾਂ ਮਟਰ ਤੇ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਮੈਂ ਤੁਹਾਡੇ ਲਈ ਆਪਣੀ ਇੱਕ ਬਹੁਤ ਹੀ ਮੁਅੱਸਰ ਤੇ ਅਜ਼ਮੂਦਾ ਦਵਾਈ ਪਾਸਲ ਕਰਾਈ ਹੈ ਜਿਹੜੀ ਯੂਰਿਕ ਐਸਿਡ ਦਾ ਖਰਾਜ ਕਰਕੇ ਜੋੜਾਂ ਦੇ ਦਰਦਾਂ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ।
1: ਬਿਲਕੁਲ,
2: ਤੁਸੀਂ ਇਸ ਦਵਾਈ ਨਾਲ ਇਨਸ਼ਾਅੱਲਾ ਮੁਕੰਮਲ ਤੌਰ ਤੇ ਸਿਹਤਯਾਬ ਹੋ ਜਾਓਗੇ
1: ਇਨਸ਼ਾਅੱਲਾ ਤਾਲਾ ਜੀ। ਜੀ ਜਨਾਬ ਮਸੂਦ ਸਾਹਿਬ, ਤੁਸੀਂ ਦਵਾਈ ਬਾਕਾਇਦਗੀ ਨਾਲ ਇਸਤੇਮਾਲ ਕਰਨੀ ਹੈ। ਸਾਇਮਾ, ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਤੁਸੀਂ ਨਾ ਸਿਰਫ ਸਿਹਤਯਾਬ ਹੋ ਜਾਓਗੇ ਬਲਕਿ ਜੋਗਿੰਗ ਵੀ ਕਰ ਸਕੋਗੇ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, SMS ਲਿਖੀ ਹੈ ਸਾਨੂੰ ਰਿਜ਼ਵਾਨ ਸਾਹਿਬ ਨੇ।
2: ਜੀ ਜੀ,
1: ਫਰਮਾਉਂਦੇ ਨੇ ਕਿ ਮੇਰੇ ਇੱਕ ਦੋਸਤ ਨੇ ਦੱਸਿਆ ਹੈ ਕਿ ਨਰੀਨਾ ਔਲਾਦ ਤੋਂ ਮਹਿਰੂਮ ਲੋਕਾਂ ਵਾਸਤੇ ਤੁਹਾਡੇ ਕੋਲ ਬਹੁਤ ਹੀ ਕਾਮਯਾਬ ਇਲਾਜ ਮੌਜੂਦ ਹੈ। ਸੁਲੇਮਾਨ ਸਾਹਿਬ, ਵੈਸੇ ਤੇ ਇਹ ਖੁਦਾ ਦੀ ਇਨਾਇਤ ਹੁੰਦੀ ਹੈ, ਲੇਕਿਨ ਅੱਲਾਹ ਪਾਕ ਨੇ ਦਵਾਈਆਂ ਵੀ ਤੇ ਸ਼ਿਫਾ ਵਾਸਤੇ ਹੀ ਪੈਦਾ ਕੀਤੀਆਂ ਨੇ ਨਾ। ਇਸ ਲਈ ਮੈਂ ਤੁਹਾਨੂੰ SMS ਲਿਖਿਆ ਹੈ, ਬਰਾਏ ਕਰਮ ਇਸ ਬਾਰੇ ਗਾਈਡ ਕਰੋ ਕਿ ਨਰੀਨਾ ਔਲਾਦ ਵਾਸਤੇ ਕੋਈ ਇਲਾਜ ਹੈ ਕਿ ਨਹੀਂ।
2: ਮੋਹਤਰਮ ਰਜ਼ਵਾਨ ਭਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਔਲਾਦ ਰੱਬ ਵੱਲੋਂ ਅਤਾ ਹੁੰਦੀ ਹੈ
1: ਬੇਸ਼ੱਕ,
2: ਲੇਕਿਨ ਅਗਰ ਬੇਔਲਾਦੀ ਜਾਂ ਨਰੀਨਾ ਔਲਾਦ ਨਾ ਹੋਣ ਦਾ ਸਬਬ ਕੋਈ ਬਿਮਾਰੀ ਹੋਵੇ ਤੇ ਫਿਰ ਉਹਦਾ ਇਲਾਜ ਜ਼ਰੂਰੀ ਹੁੰਦਾ ਹੈ। ਭਾਈ ਜੀ, ਇਲਾਜ ਕਰਾਉਣ ਵਿੱਚ ਕੋਈ ਹਰਜ ਨਹੀਂ, ਕਿਉਂਕਿ ਐਸੇ ਇਲਾਜ ਦਾ ਨਾ ਤਾਂ ਕੋਈ ਸਾਈਡ ਇਫੈਕਟ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਸਰਜਰੀ ਜਾਂ ਗੈਰ ਫਿਤਰੀ ਜਾਂ ਗੈਰ ਸ਼ਰੀ ਤਰੀਕਾ ਇਖਤਿਆਰ ਕੀਤਾ ਜਾਂਦਾ ਹੈ, ਬਲਕਿ ਇਹ ਇਲਾਜ ਗਜ਼ਾਈ ਜੜੀ ਬੂਟੀਆਂ ਤੇ ਮੁਸ਼ਤਮਿਲ ਹੈ ਜਿਹਦੇ ਬਹੁਤ ਹੀ ਮੁਸਬਤ ਤੇ ਹੈਰਾਨਕੁਨ ਨਤਾਇਜ ਸਾਹਮਣੇ ਆਏ ਨੇ। ਮੇਰੇ ਮੋਹਤਰਮ ਭਾਈ, ਤੁਸੀਂ ਅੱਲਾਹ ਪਾਕ ਤੇ ਭਰੋਸਾ ਰੱਖੋ ਤੇ ਇੱਕ ਵਾਰੀ ਇਲਾਜ ਜ਼ਰੂਰ ਕਰਵਾਓ।
1: ਬਿਲਕੁਲ,
2: ਉਹ ਪਾਕ ਜ਼ਾਤ ਬੜੀ ਰਹੀਮੋ ਕਰੀਮ ਏ, ਉਹ ਤੁਹਾਨੂੰ ਮਾਯੂਸ ਨਹੀਂ ਕਰੇਗੀ ਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਤੁਹਾਡਾ ਵਾਰਸ ਵੀ ਜ਼ਰੂਰਤ ਆ ਫਰਮਾਏਗਾ
1: ਇਨਸ਼ਾਅੱਲਾ ਤਾਲਾ ਜੀ। ਸੋਹਣਾ ਰੱਬ ਹੀ ਕਰਮ ਕਰਨ ਵਾਲਾ ਹੈ। ਸੁਲੇਮਾਨ ਸਾਹਿਬ
2: ਜੀ, ਜੀ
1: ਰੈੱਡ ਲਾਈਟ ਆਨ ਹੋ ਗਈ ਹੈ।
2: ਅੱਛਾ
1: ਸੁਲੇਮਾਨ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਪ੍ਰੋਗਰਾਮ ਦੀ ਸ਼ਾਨ ਵਧਾਈ, ਜਿਹਦੇ ਲਈ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ।
2: ਸਰਮਾ ਜੀ, ਤੁਹਾਡਾ, ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਫੌਰਨ ਹੀ ਦਵਾਖਾਨੇ ਤੇ ਆ ਜਾਓ ਤੇ ਬਿਮਾਰੀਆਂ ਦਾ ਮੁਕੰਮਲ ਇਲਾਜ ਕਰਾ ਸਕੋ। ਸੋਹਣੇ ਭੈਣ ਭਰਾਓ, ਹੁਣ ਨੋਟ ਫਰਮਾਓ ਸਾਡਾ ਪਤਾ। ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਏ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਭੈਣ ਭਰਾ ਪਤਾ ਤੁਹਾਨੂੰ ਮਿਲ ਗਿਆ, ਇਹਦੇ ਨਾਲ ਹੀ ਆਪਣੀ ਭੈਣ ਸਾਹਿਬਾਂ ਨੂੰ ਇਜਾਜ਼ਤ ਦਿਓ, ਆਪਣਾ ਖਿਆਲ ਰੱਖਣਾ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮਿਲਾਂਗੇ, ਉਸ ਵੇਲੇ ਤੀਕਰ ਰੱਬ ਰੱਖਾ।
0: There's music and then there's magic. One above FM 101.

ਚੁਬਾਰੇ ਤੇ ਚੜ੍ਹ ਕੇ ਧਿਆਨ ਨਾਲ ਨੱਚਣਾ ਕਿਤੇ ਥੱਲੇ ਨਾ ਡਿੱਗ ਪੈਣਾ ਸੁਣਦੇ ਰਹੋ 101.5 ਪਾਕਿਸਤਾਨ ਔਰ ਅਗਲੇ ਕਾਲਰ ਸੇ ਅਭੀ ਬਾਤ ਕਰਾਂਗੇ ਥੋੜੀ ਦੇਰ ਮੇਂ ਟੈਲੀਫੋਨ ਨੰਬਰ ਆਪਕਾ ਜਾਣਾ ਪਹਿਚਾਣਾ 111-000-101